ਲਓ ਜੀ, ਫੇਰ ਆ ਗਏ ਆ ਅਸੀਂ ਸੋਮਵਾਰ ਦੀ ਸਵੇਰ ਵਾਅਦੇ ਮੁਤਾਬਕ ਤੁਹਾਡੇ ਨਾਲ ਸਾਂਝ ਪਾਉਣ 10 ਵਜੇ। ਆਸਟ੍ਰੇਲੀਆ ਦੀਆਂ ਸੜਕਾਂ ਤੇ ਟ੍ਰੈਫਿਕ ਚੱਲ ਪਿਆ ਹੈ। ਕਿਚਨ ਵਿੱਚ ਚਾਹ ਦੀਆਂ ਕੇਤਲੀਆਂ ਚੜ ਗਈਆਂ ਨੇ ਤੇ ਕੰਮਾਂ ਦੀਆਂ ਲਿਸਟਾਂ ਖੁੱਲ ਗਈਆਂ ਨੇ। ਪਰ ਇੱਕ ਮਿੰਟ, ਇਸ ਦੌੜ ਦੀ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਮੂਡ ਤਾਂ ਸੈੱਟ ਕਰ ਲਈਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਤਨੂਵੀਰ ਤੇ ਤੁਹਾਡੇ ਸਪੀਕਰਸ ਰਾਹੀਂ ਤੁਹਾਡੀ ਸਵੇਰ ਵਿੱਚ ਥੋੜਾ ਜਿਹਾ ਪੰਜਾਬ, ਥੋੜੀ ਜਿਹੀ ਮਸਤੀ ਤੇ ਬਹੁਤ ਸਾਰੀ ਐਨਰਜੀ ਲੈ ਕੇ ਹਾਜ਼ਰ ਹਾਂ ਸਾਂਝੀ ਆਵਾਜ਼ ਰੇਡੀਓ ਦੇ ਚੈਨਲ ਤੇ। ਜੇ ਕੋਈ ਹੈਵੀ ਮੋਟੀਵੇਸ਼ਨ ਨਹੀਂ, ਬਸ ਇੱਕ ਸਿੰਪਲ ਜਿਹਾ ਫਾਰਮੂਲਾ ਆ, ਚਾਹ ਗਰਮ ਰੱਖੋ, ਦਿਲ ਨਰਮ ਰੱਖੋ, ਗਾਣੇ ਲਾਊਡ ਰੱਖੋ ਤੇ ਲੋਕ ਕੀ ਕਹਿਣਗੇ ਇਸਨੂੰ ਮਿਊਟ ਰੱਖੋ, ਕਿਉਂਕਿ ਜ਼ਿੰਦਗੀ ਪਹਿਲਾਂ ਹੀ ਬਹੁਤ ਫਾਸਟ ਹੈ। ਕਦੇ ਟ੍ਰੈਫਿਕ ਦੀ ਟੈਨਸ਼ਨ, ਕਦੇ ਕੰਮ ਦੀ ਡੈਡਲਾਈਨ ਤੇ ਕਦੇ ਫੋਨ ਦੀਆਂ ਨੋਟੀਫਿਕੇਸ਼ਨ। ਪਰ ਇਸ ਸਭ ਦੇ ਵਿਚਕਾਰ ਥੋੜ੍ਹਾ ਜਿਹਾ ਹੱਸਣਾ ਤਾਂ ਬਣਦਾ ਆ ਨਾ। ਤਾਂ ਫਿਰ ਅੱਜ ਜਿੱਥੇ ਵੀ ਹੋ, ਕਾਰ ਵਿੱਚ, ਕਿਚਨ ਵਿੱਚ, ਵਰਕ ਪਲੇਸ 'ਤੇ ਜਾਂ ਮੋਰਨਿੰਗ ਵਾਕ 'ਤੇ, ਇੱਕ ਸਮਾਈਲ ਕਹੋ ਤੇ ਕਹੋ, ਚਲੋ ਜੀ ਅੱਜ ਵੇਖਦੇ ਹਾਂ ਜ਼ਿੰਦਗੀ ਕੀ ਨਵਾਂ ਲੈ ਕੇ ਆਈ ਹੈ। ਹੁਣ ਗੱਲਾਂ ਤਾਂ ਹੋਣਗੀਆਂ ਹੀ, ਹਾਸਾ ਵੀ ਹੋਵੇਗਾ, ਇੰਟਰਸਟਿੰਗ ਅਪਡੇਟਸ ਵੀ ਹੋਣਗੀਆਂ ਤੇ ਮਿਊਜ਼ਿਕ ਦਾ ਤੜਕਾ ਤਾਂ ਲੱਗਿਆ ਹੀ ਰਹੇਗਾ। ਤਾਂ ਵੋਲਿਊਮ ਘੱਟ ਨਹੀਂ ਹੋਣਾ ਚਾਹੀਦਾ ਤੁਹਾਡਾ। ਚਲੋ ਆਸਟ੍ਰੇਲੀਆ, ਟਰਨ ਔਨ ਯੂਰ ਦੇਸੀ ਵਾਈਬਸ, ਟੈਨਸ਼ਨ ਔਫ ਤੇ ਸ਼ੁਰੂ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ। ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਸੀਂ ਇੱਕ ਸ਼ਬਦ ਦੇ ਨਾਲ ਤੇ ਆਓ ਚਲੋ ਸੁਣਦੇ ਹਾਂ ਸ਼ਬਦ ਤੇ ਫਿਰ ਕਰਾਂਗੇ ਕੁਝ ਅੱਗੇ ਹੋਰ ਗੱਲਾਂ ਬਾਤਾਂ।

ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ। ਤਿਲੰਗ ਮਹੱਲਾ ਦੂਜਾ, ਤਿਲੰਗ ਘਰ ਦੂਜਾ ਮਹੱਲਾ ਪੰਜਵਾਂ। ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ ਰਹਾਉ। ਹੈ ਤੂੰ ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਅਪਾਰ। ਜੋ ਤੁਧ ਸੇਵੈ ਤਿਨ ਭਉ ਦੁਖ ਨਾਹੇ, ਗੁਰਪ੍ਰਸਾਦ ਨਾਨਕ ਗੁਣ ਗਾਹੇ। ਜੋ ਦੀ ਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਧੂਰ। ਹੇ ਪ੍ਰਭੂ ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ, ਜੋ ਕੁਝ ਤੂੰ ਕਰਦਾ ਹੈ ਉਹੀ ਹੁੰਦਾ ਹੈ। ਤੇਥੋਂ ਬਿਨਾਂ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਹੈ ਹੀ ਨਹੀਂ। ਅਸਾਂ ਜੀਵਾਂ ਨੂੰ ਤੇਰਾ ਹੀ ਤਾਣ ਹੈ, ਸਾਡੇ ਮਨ ਵਿੱਚ ਤੇਰਾ ਹੀ ਸਹਾਰਾ ਹੈ। ਹੇ ਨਾਨਕ ਸਦਾ ਹੀ ਉਸ ਇੱਕ ਪਰਮਾਤਮਾ ਦਾ ਨਾਮ ਜਪਦਾ ਰਹੋ। ਹੇ ਭਾਈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉੱਤੇ ਰਾਖਾ ਹੈ। ਹੇ ਪ੍ਰਭੂ ਅਸਾਂ ਜੀਵਾਂ ਨੂੰ ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ, ਰਹਾਓ। ਹੇ ਅਪਹੁੰਚ ਪ੍ਰਭੂ, ਹੇ ਅਥਾਹ ਪ੍ਰਭੂ, ਹੇ ਸਭ ਤੋਂ ਉੱਚੇ ਅਤੇ ਬੇਅੰਤ ਪ੍ਰਭੂ, ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ। ਹੇ ਪ੍ਰਭੂ ਜਿਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋ ਨਹੀਂ ਸਕਦਾ। ਹੇ ਨਾਨਕ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦਾ ਹੈ। ਹੇ ਗੁਣਾਂ ਦੇ ਖਜ਼ਾਨੇ, ਹੇ ਸੋਹਣੇ ਗੋਬਿੰਦ, ਜਗਤ ਵਿੱਚ ਜੋ ਕੁਝ ਦਿਖਦਾ ਹੈ ਉਹ ਤੇਰਾ ਹੀ ਸਰੂਪ ਹੈ। ਹੇ ਮਨੁੱਖ ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੋ। ਹੇ ਨਾਨਕ ਪਰਮਾਤਮਾ ਦਾ ਸਿਮਰਨ ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ। ਹੇ ਭਾਈ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ। ਉਸ ਮਨੁੱਖ ਦੀ ਸੰਗਤ ਵਿੱਚ ਰਹਿ ਕੇ ਸਾਰਾ ਜਗਤ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਹੇ ਨਾਨਕ ਆਖ, ਹੇ ਪ੍ਰਭੂ ਮੇਰੀ ਤਾਂਘ ਪੂਰੀ ਕਰ, ਮੈਂ ਤੇਰੇ ਦਰ ਤੋਂ ਤੇਰੇ ਸੰਤ ਜਨਾਂ ਦੇ ਚਰਨ ਧੂੜ ਮੰਗਦਾ ਹਾਂ।

0: ਸਰਕਾਰ ਨੀ
1: ਵਾਪਸ ਆ ਗਿਆ ਸਟੂਡੀਓ ਦੇ ਵਿਚ ਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ੍ਰੀ ਅਕਾਲ ਮੈਲਬਨ, ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂ ਦੇ ਨਾਲ। ਅੱਜ ਦੀ ਜਿਹੜੀ ਕਹਾਣੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਚੰਗੀ ਲੱਗੇਗੀ। ਕਹਿੰਦੇ ਕਈ ਵਾਰ ਜ਼ਿੰਦਗੀ 'ਚ ਅਜਿਹੇ ਦਿਨ ਵੀ ਆਉਂਦੇ ਨੇ ਜਦੋਂ ਸਾਨੂੰ ਸਵੇਰ ਤੋਂ ਹੀ ਲੱਗਦਾ ਹੁੰਦਾ ਕਿ ਅੱਜ ਕੁਝ ਵੀ ਸਾਡੇ ਫੇਵਰ ਵਿੱਚ ਨਹੀਂ ਹੋ ਰਿਹਾ। ਛੋਟੀ ਜਿਹੀ ਪ੍ਰੋਬਲਮ ਵੀ ਵੱਡੀ ਲੱਗਣ ਲੱਗ ਜਾਂਦੀ ਆ। ਕਿਸੇ ਦੀ ਛੋਟੀ ਜਿਹੀ ਕਹੀ ਗੱਲ ਵੀ ਸਾਨੂੰ ਪਰੇਸ਼ਾਨ ਕਰ ਦਿੰਦੀ ਆ ਅਤੇ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਅੱਜ ਸਾਰਾ ਕੁਝ ਮੇਰੇ ਨਾਲ ਹੀ ਕਿਉਂ ਗਲਤ ਹੋ ਰਿਹਾ ਆ। ਇਸੇ ਖਿਆਲ ਦੇ ਨਾਲ ਜੁੜੀ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਿੰਦੇ ਇੱਕ ਸ਼ਹਿਰ ਵਿੱਚ ਇੱਕ ਆਦਮੀ ਰਹਿੰਦਾ ਹੁੰਦਾ ਆ। ਉਹਦੀ ਲਾਈਫ ਬਹੁਤ ਬਿਜ਼ੀ ਹੁੰਦੀ ਆ। ਸਵੇਰੇ ਜਲਦੀ ਉੱਠਣਾ, ਆਫਿਸ ਪਹੁੰਚਣਾ, ਮੀਟਿੰਗਸ, ਡੈਡਲਾਈਨਸ, ਫੋਨ ਕਾਲਸ ਅਤੇ ਫਿਰ ਸ਼ਾਮ ਨੂੰ ਘਰ ਵਾਪਸ ਆਉਣਾ। ਪਿਛਲੇ ਕੁਝ ਦਿਨਾਂ ਤੋਂ ਕੰਮ ਦਾ ਪ੍ਰੈਸ਼ਰ ਵੀ ਕਾਫੀ ਸੀ। ਉਹ ਫਿਜ਼ੀਕਲੀ ਟਾਇਰਡ ਤਾਂ ਸੀ ਹੀ, ਪਰ ਮੈਂਟਲੀ ਉਸ ਤੋਂ ਵੀ ਜ਼ਿਆਦਾ ਐਗਜ਼ੌਸਟਡ ਸੀ। ਇੱਕ ਸਵੇਰ ਉਹ ਆਲਰੇਡੀ ਲੇਟ ਹੋ ਗਿਆ। ਉੱਠਦੇ ਹੀ ਫੋਨ ਚੈੱਕ ਕੀਤਾ, ਕਈ ਈਮੇਲਸ, ਮਿਸਡ ਕਾਲਸ ਅਤੇ ਮੈਸੇਜਿਸ। ਉਹ ਆਪਣੇ ਨਾਲ ਬੋਲਿਆ, ਬਸ ਅੱਜ ਦਾ ਦਿਨ ਹੀ ਔਖਾ ਹੋ ਜਾਣਾ ਆ। ਉਹ ਜਲਦੀ ਜਲਦੀ ਤਿਆਰ ਹੋਇਆ ਅਤੇ ਘਰੋਂ ਨਿਕਲਿਆ। ਬਾਹਰ ਆਇਆ ਤਾਂ ਹਲਕੀ ਹਲਕੀ ਬਾਰਿਸ਼ ਹੋ ਰਹੀ ਸੀ। ਉਸਨੇ ਇੱਕ ਰਿਕਸ਼ਾ ਰੋਕਿਆ ਅਤੇ ਕਿਹਾ, ਭਾਈ ਜੀ ਜਲਦੀ ਚੱਲੋ, ਮੈਂ ਆਲਰੇਡੀ ਲੇਟ ਹਾਂ। ਡਰਾਈਵਰ ਨੇ ਮੁਸਕਰਾ ਕੇ ਕਿਹਾ, ਕੋਸ਼ਿਸ਼ ਪੂਰੀ ਕਰਾਂਗਾ ਸਾਹਿਬ, ਪਰ ਪਹਿਲਾਂ ਸੇਫਲੀ ਪਹੁੰਚਣਾ ਜ਼ਿਆਦਾ ਜ਼ਰੂਰੀ ਹੈ। ਆਦਮੀ ਚੁੱਪ ਕਰਕੇ ਬੈਠ ਗਿਆ। ਥੋੜ੍ਹੀ ਦੂਰ ਗਏ ਤਾਂ ਟ੍ਰੈਫਿਕ ਜੈਮ ਮਿਲ ਗਿਆ। ਹੁਣ ਉਸਦੀ ਫਰਸਟ੍ਰੇਸ਼ਨ ਹੋਰ ਵੀ ਵੱਧ ਗਈ। ਉਹ ਵਾਰ ਵਾਰ ਘੜੀ ਦੇਖੀ ਜਾ ਰਿਹਾ ਸੀ, ਕਦੇ ਫੋਨ ਚੈੱਕ ਕਰਦਾ ਅਤੇ ਕਦੇ ਟ੍ਰੈਫਿਕ ਨੂੰ ਦੇਖ ਕੇ ਗੁੱਸਾ ਕਰਦਾ। ਫਿਰ ਬੋਲਿਆ, ਇਹ ਸ਼ਹਿਰ ਵੀ ਨਾ, ਹਰ ਰੋਜ਼ ਟ੍ਰੈਫਿਕ, ਉੱਪਰੋਂ ਇਹ ਵੈਦਰ, ਲੋਕਾਂ ਨੂੰ ਡਰਾਈਵ ਹੀ ਨਹੀਂ ਕਰਨਾ ਆਉਂਦਾ। ਹਰ ਚੀਜ਼ ਟਾਈਮ 'ਤੇ ਨਹੀਂ ਹੋ ਪਾਉਂਦੀ ਇੱਥੇ। ਰਿਕਸ਼ਾ ਡਰਾਈਵਰ ਚੁੱਪ ਰਿਹਾ ਅਤੇ ਸੁਣਦਾ ਰਿਹਾ। ਕੁਝ ਮਿੰਟ ਬਾਅਦ ਸਾਹਮਣੇ ਵਾਲਾ ਸ਼ੀਸ਼ਾ ਬਾਰਿਸ਼ ਅਤੇ ਧੁੰਦ ਕਾਰਨ ਹੋਰ ਅਨਕਲੀਅਰ ਹੋ ਗਿਆ। ਡਰਾਈਵਰ ਨੇ ਰਿਕਸ਼ਾ ਇੱਕ ਸੇਫ ਜਗ੍ਹਾ 'ਤੇ ਸਾਈਡ 'ਤੇ ਕਰਕੇ ਲਗਾ ਦਿੱਤਾ। ਉਸਨੇ ਇੱਕ ਛੋਟਾ ਜਿਹਾ ਕੱਪੜਾ ਕੱਢਿਆ ਅਤੇ ਸਾਹਮਣੇ ਵਾਲਾ ਸ਼ੀਸ਼ਾ ਚੰਗੀ ਤਰ੍ਹਾਂ ਸਾਫ਼ ਕਰਨ ਲੱਗ ਪਿਆ। ਆਦਮੀ ਆਲਰੇਡੀ ਲੇਟ ਸੀ, ਇਸ ਲਈ ਹੋਰ ਇਰੀਟੇਟ ਹੋ ਗਿਆ। ਉਸਨੇ ਕਿਹਾ, ਹੁਣ ਕਿਉਂ ਰੋਕ ਦਿੱਤਾ? ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਨੂੰ ਜਲਦੀ ਪਹੁੰਚਣਾ ਹੈ। ਡਰਾਈਵਰ ਨੇ ਬੜੇ ਸ਼ਾਂਤ ਤਰੀਕੇ ਨਾਲ ਕਿਹਾ, ਬਸ ਇੱਕ ਮਿੰਟ ਸਾਹਿਬ। ਉਸਨੇ ਸ਼ੀਸ਼ਾ ਪੂਰੀ ਤਰ੍ਹਾਂ ਸਾਫ਼ ਕੀਤਾ ਅਤੇ ਫਿਰ ਪੁੱਛਿਆ, ਹੁਣ ਸਾਹਮਣੇ ਦੇਖੋ, ਰੋਡ ਕਿਵੇਂ ਦਿਖ ਰਹੀ ਆ? ਆਦਮੀ ਨੇ ਸਾਹਮਣੇ ਦੇਖਿਆ। ਉਹ ਬੋਲਿਆ, ਹੁਣ ਤਾਂ ਕਾਫ਼ੀ ਕਲੀਅਰ ਦਿਖ ਰਹੀ ਆ। ਡਰਾਈਵਰ ਮੁਸਕਰਾਇਆ ਅਤੇ ਉਸਨੇ ਕਿਹਾ, ਸਾਹਿਬ ਰੋਡ ਪਹਿਲਾਂ ਵੀ ਇਹੋ ਜਿਹੀ ਸੀ, ਟ੍ਰੈਫਿਕ ਵੀ ਇਹੀ ਸੀ ਅਤੇ ਵੈਦਰ ਵੀ ਇਹੀ ਸੀ, ਬਸ ਸਾਡਾ ਸ਼ੀਸ਼ਾ ਸਾਫ਼ ਨਹੀਂ ਸੀ। ਆਦਮੀ ਨੇ ਉਸ ਵੱਲ ਵੇਖਿਆ ਅਤੇ ਡਰਾਈਵਰ ਨੇ ਅੱਗੇ ਕਿਹਾ,

ਜ਼ਿੰਦਗੀ ਕਈ ਵਾਰ ਇਸੇ ਤਰ੍ਹਾਂ ਹੁੰਦੀ ਹੈ ਸਾਹਿਬ। ਅਸੀਂ ਸੋਚਦੇ ਹਾਂ ਕਿ ਸਾਡੇ ਆਲੇ ਦੁਆਲੇ ਸਭ ਕੁਝ ਖਰਾਬ ਹੈ, ਪਰ ਕਈ ਵਾਰ ਬਾਹਰ ਦੀ ਦੁਨੀਆ ਨਾਲੋਂ ਜ਼ਿਆਦਾ ਧੁੰਦ ਸਾਡੇ ਆਪਣੇ ਦਿਮਾਗ ਵਿੱਚ ਹੁੰਦੀ ਹੈ। ਇਹ ਸੁਣ ਕੇ ਉਹ ਆਦਮੀ ਕੁਝ ਸਮੇਂ ਲਈ ਬਿਲਕੁਲ ਚੁੱਪ ਹੋ ਗਿਆ। ਡਰਾਈਵਰ ਨੇ ਕਿਹਾ, ਤੁਸੀਂ ਸਵੇਰ ਤੋਂ ਟ੍ਰੈਫਿਕ ਨੂੰ ਬਲੇਮ ਕਰ ਰਹੇ ਸੀ, ਵੈਦਰ ਨੂੰ ਬਲੇਮ ਕਰ ਰਹੇ ਸੀ, ਲੋਕਾਂ ਨੂੰ ਬਲੇਮ ਕਰ ਰਹੇ ਸੀ, ਪਰ ਤੁਸੀਂ ਇੱਕ ਵਾਰ ਵੀ ਇਹ ਨਹੀਂ ਸੋਚਿਆ ਕਿ ਤੁਸੀਂ ਆਲਰੇਡੀ ਟੈਨਸ਼ਨ 'ਚ ਘਰੋਂ ਨਿਕਲੇ ਸੀ। ਫਿਰ ਉਸਨੇ ਇੱਕ ਹੋਰ ਬਹੁਤ ਸੋਹਣੀ ਗੱਲ ਕਹੀ। ਉਹ ਕਹਿੰਦਾ, ਅਸੀਂ ਹਰ ਵਾਰ ਰੋਡ ਨਹੀਂ ਬਦਲ ਸਕਦੇ, ਪਰ ਰੋਡ ਨੂੰ ਦੇਖਣ ਵਾਲਾ ਸਾਡਾ ਨਜ਼ਰੀਆ ਜ਼ਰੂਰ ਬਦਲ ਸਕਦੇ ਹਾਂ। ਉਸ ਆਦਮੀ ਨੂੰ ਅਚਾਨਕ ਰਿਅਲਾਈਜ਼ ਹੋਇਆ ਕਿ ਡਰਾਈਵਰ ਸਹੀ ਕਹਿ ਰਿਹਾ ਆ। ਟ੍ਰੈਫਿਕ ਉਸਦੇ ਗੁੱਸੇ ਨਾਲ ਖਤਮ ਨਹੀਂ ਹੋਣਾ ਸੀ, ਬਾਰਿਸ਼ ਉਸਦੀ ਸ਼ਿਕਾਇਤ ਨਾਲ ਰੁਕਣੀ ਨਹੀਂ ਸੀ, ਅਤੇ ਆਫਿਸ ਦੀਆਂ ਪ੍ਰੋਬਲਮਸ ਉਸਦੀ ਨੈਗੇਟਿਵਿਟੀ ਨਾਲ ਸੋਲਵ ਨਹੀਂ ਸੀ ਹੋਣੀਆਂ। ਪਰ ਇੱਕ ਚੀਜ਼ ਉਸਦੇ ਕੰਟਰੋਲ ਵਿੱਚ ਸੀ, ਉਹ ਸਿਚੁਏਸ਼ਨਸ ਨੂੰ ਰਿਸਪੋਂਡ ਕਰਨਾ ਸੀ। ਉਸਨੇ ਆਪਣਾ ਫੋਨ ਪਾਕਿਟ ਵਿੱਚ ਰੱਖਿਆ, ਇੱਕ ਲੰਬਾ ਸਾਹ ਲਿਆ ਅਤੇ ਪਹਿਲੀ ਵਾਰ ਬਾਹਰ ਪ੍ਰੋਪਰਲੀ ਦੇਖਿਆ। ਬਾਰਿਸ਼ ਅਜੇ ਵੀ ਹੋ ਰਹੀ ਸੀ, ਟ੍ਰੈਫਿਕ ਅਜੇ ਵੀ ਸੀ, ਪਰ ਹੁਣ ਉਸਨੇ ਸੜਕ ਦੇ ਕਿਨਾਰੇ ਦਰਖਤਾਂ 'ਤੇ ਪੈਂਦੀਆਂ ਬਾਰਿਸ਼ ਦੀਆਂ ਬੂੰਦਾਂ ਨੋਟਿਸ ਕੀਤੀਆਂ। ਕੁਝ ਬੱਚੇ ਅੰਬਰੇਲਾ ਹੇਠਾਂ ਹੱਸਦੇ ਹੋਏ ਸਕੂਲ ਜਾ ਰਹੇ ਸੀ। ਉਸਨੇ ਮੁਸਕਰਾ ਕੇ ਡਰਾਈਵਰ ਨੂੰ ਕਿਹਾ, ਤੁਸੀਂ ਅੱਜ ਮੇਰਾ ਸਿਰਫ ਸ਼ੀਸ਼ਾ ਨਹੀਂ, ਸ਼ਾਇਦ ਮੇਰੀ ਸੋਚ ਵੀ ਸਾਫ਼ ਕਰ ਦਿੱਤੀ ਹੈ। ਅਤੇ ਡਰਾਈਵਰ ਨੇ ਹੱਸ ਕੇ ਬੋਲਿਆ, ਸਾਹਿਬ, ਸ਼ੀਸ਼ਾ ਤਾਂ ਫਿਰ ਧੁੰਦਲਾ ਹੋ ਜਾਵੇਗਾ, ਬਸ ਉਸਨੂੰ ਵਾਰ ਵਾਰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਅਤੇ ਇਹੀ ਸਾਡੀ ਜ਼ਿੰਦਗੀ ਹੈ, ਸਾਡਾ ਮਨ ਵੀ ਉਸ ਸ਼ੀਸ਼ੇ ਵਾਂਗ ਹੈ। ਕਦੇ ਕਿਸੇ ਦੀ ਕ੍ਰਿਟਿਸਿਜ਼ਮ ਉਸ 'ਤੇ ਧੁੰਦ ਬਣ ਜਾਂਦੀ ਹੈ, ਕਦੇ ਫੇਲੀਅਰ, ਕਦੇ ਕੰਪੈਰੀਜ਼ਨ, ਕਦੇ ਪਾਸਟ ਦੀ ਕੋਈ ਪੇਨਫੁਲ ਮੈਮਰੀ, ਕਦੇ ਫਿਊਚਰ ਦੀ ਟੈਨਸ਼ਨ, ਅਤੇ ਕਦੇ ਸਿਰਫ ਇੱਕ ਖਰਾਬ ਦਿਨ। ਹੌਲੀ ਹੌਲੀ ਇਹ ਸਾਡੇ ਪਰਸਪੈਕਟਿਵ ਨੂੰ ਕਵਰ ਕਰ ਲੈਂਦਾ ਹੈ, ਫਿਰ ਸਾਨੂੰ ਲੱਗਦਾ ਹੈ ਕਿ ਸਾਡੀ ਪੂਰੀ ਜ਼ਿੰਦਗੀ ਹੀ ਗਲਤ ਹੈ। ਪਰ ਇੱਕ ਮਾੜੇ ਦਿਨ ਦਾ ਮਤਲਬ ਮਾੜੀ ਜ਼ਿੰਦਗੀ ਨਹੀਂ ਹੁੰਦਾ, ਇੱਕ ਫੇਲੀਅਰ ਦਾ ਮਤਲਬ ਤੁਹਾਡੀ ਫੇਲੀਅਰ ਨਹੀਂ ਹੁੰਦਾ, ਇੱਕ ਬੰਦ ਦਰਵਾਜ਼ੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੇ ਦਰਵਾਜ਼ੇ ਬੰਦ ਨੇ, ਅਤੇ ਇੱਕ ਇਨਸਾਨ ਦਾ ਤੁਹਾਨੂੰ ਨਾ ਸਮਝਣਾ ਇਹ ਡਿਸਾਈਡ ਨਹੀਂ ਕਰਦਾ ਕਿ ਤੁਹਾਡੀ ਵੈਲਿਊ ਕੀ ਹੈ। ਤਾਂ ਅੱਜ ਦੀ ਇਸ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਆ ਕਿ ਤੁਹਾਡੀ ਜ਼ਿੰਦਗੀ ਵਿੱਚ ਕਿੰਨੀ ਵੀ ਮੁਸ਼ਕਲਾਂ ਕਿਉਂ ਨਾ ਹੋਵੇ, ਆਪਣੇ ਆਪ ਨੂੰ ਛੋਟੇ ਛੋਟੇ ਸਵਾਲ ਜ਼ਰੂਰ ਪੁੱਛੋ ਕਿ ਮੈਨੂੰ ਸੱਚਮੁੱਚ ਹੀ ਰੋਡ ਬਦਲਣ ਦੀ ਲੋੜ ਹੈ, ਜਾਂ ਫਿਰ ਪਹਿਲਾਂ ਆਪਣਾ ਸ਼ੀਸ਼ਾ ਸਾਫ਼ ਕਰਨ ਦੀ। ਮੇ ਬੀ ਤੁਹਾਨੂੰ ਸਿਚੁਏਸ਼ਨ ਨਹੀਂ, ਆਪਣਾ ਪਰਸਪੈਕਟਿਵ ਚੇਂਜ ਕਰਨ ਦੀ ਲੋੜ ਹੁੰਦੀ ਹੈ। ਮੇ ਬੀ ਤੁਹਾਨੂੰ ਕੁਇਟ ਨਹੀਂ, ਥੋੜ੍ਹਾ ਰੈਸਟ ਕਰਨ ਦੀ ਲੋੜ ਹੁੰਦੀ ਹੈ। ਮੇ ਬੀ ਤੁਹਾਨੂੰ ਆਪਣੇ ਆਪ ਨੂੰ ਜੱਜ ਨਹੀਂ, ਇੱਕ ਹੋਰ ਚਾਂਸ ਦੇਣ ਦੀ ਲੋੜ ਹੁੰਦੀ ਹੈ। ਅਸੀਂ ਲਾਈਫ ਦੇ ਹਰ ਟ੍ਰੈਫਿਕ ਜੈਮ ਨੂੰ ਕੰਟਰੋਲ ਨਹੀਂ ਕਰ ਸਕਦੇ, ਪਰ ਹਰ ਤੂਫਾਨ ਨੂੰ ਅਸੀਂ ਰੋਕ ਨਹੀਂ ਸਕਦੇ, ਹਰ ਇਨਸਾਨ ਦੀ ਸੋਚ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਪਰ ਉਹਨਾਂ ਸਿਚੁਏਸ਼ਨਸ ਵਿੱਚ ਅਸੀਂ ਕਿਵੇਂ ਰਿਸਪੋਂਡ ਕਰਨਾ ਹੈ, ਉਹ ਕਿਤੇ ਨਾ ਕਿਤੇ ਸਾਡੇ ਆਪਣੇ ਹੱਥ ਵਿੱਚ ਹੁੰਦਾ ਹੈ। ਇਸ ਲਈ ਅੱਜ ਆਪਣੇ ਮਨ ਦਾ ਸ਼ੀਸ਼ਾ ਸਾਫ਼ ਕਰੋ, ਥੋੜ੍ਹੀ ਨੈਗੇਟਿਵਿਟੀ ਹਟਾਓ, ਅਨਨੈਸੈਸਰੀ ਕੰਪੈਰੀਜ਼ਨ ਛੱਡੋ, ਪਾਸਟ ਤੋਂ ਲੈਸਨ ਲਓ, ਅਤੇ ਫਿਰ ਸਾਹਮਣੇ ਦੇਖੋ। ਹੋ ਸਕਦਾ ਹੈ ਜਿਸ ਰੋਡ ਨੂੰ ਤੁਸੀਂ ਔਖਾ ਸਮਝ ਰਹੇ ਸੀ, ਉਸੇ ਰੋਡ 'ਤੇ ਤੁਹਾਡੇ ਲਈ ਕੋਈ ਬਹੁਤ ਖੂਬਸੂਰਤ ਮੰਜ਼ਿਲ ਵੇਟ ਕਰ ਰਹੀ ਹੋਵੇ। ਰਸਤਾ ਹਰ ਵਾਰ ਬਦਲਣਾ ਜ਼ਰੂਰੀ ਨਹੀਂ ਹੁੰਦਾ, ਕਈ ਵਾਰ ਸਿਰਫ ਨਜ਼ਰੀਆ ਬਦਲਣਾ ਹੀ ਮੰਜ਼ਰ ਬਦਲ ਜਾਂਦਾ ਹੈ। ਇਹ ਸੀ ਸਾਡੀ ਅੱਜ ਦੀ ਇੱਕ ਕਹਾਣੀ, ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਸੁਣਦਿਆਂ ਇੱਕ ਗੀਤ, ਅਤੇ ਫਿਰ ਵਾਪਸ ਆ ਕੇ ਕਰਾਂਗੇ ਕੁਝ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ।

0: ahí.
1: Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
2: ਚੌਦਾਂ ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ, ਰੋਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
3: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। ਤਿੰਨ ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
1: Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
2: 14 saal ton vadh umar de oh yuvak jo hinsak jurm karde han ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ, ਰੋਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।

ਏਡਾ ਸੋਹਣਾ ਗਾਇਆ ਹੈ ਨਾ, ਜਿੱਦਣ ਦੇ ਮਾਮਾ ਜੀ ਦੇ ਕੇ ਗਏ ਨੇ ਨਾ, ਮੈਂ ਆਹੀ ਸੁਣਦੀ ਹਾਂ। ਤੁਸੀਂ ਤਾਂ ਕੁਛ ਵੀ ਨਹੀਂ ਗਾਉਂਦੀਆਂ, ਆਹ ਸੁਣੋ।

ਕਿਤੇ ਬਾਹਰ ਜਾਣ ਦਾ ਪ੍ਰੋਗਰਾਮ ਆ, ਜਾਂ ਤੁਸੀਂ ਕਿਤੇ ਹੋਰ ਜਾਣਾ ਚਾਹੁੰਦੇ ਹੋ, ਤਾਂ ਜਿਹੜਾ ਸੰਡੇ ਦਾ ਦਿਨ ਆ ਉਹ ਤੁਹਾਡੇ ਲਈ ਵਧੀਆ ਰਹੇਗਾ। ਤਾਂ ਇਹ ਸੀਗਾ ਹਫ਼ਤੇ ਦਾ ਮੌਸਮ, ਅਤੇ ਤੁਸੀਂ ਆਪਣੇ ਹਫ਼ਤੇ ਨੂੰ ਇਸ ਮੌਸਮ ਦੇ ਅਕੋਰਡਿੰਗ ਪਲੈਨ ਕਰ ਸਕਦੇ ਹੋ। ਸੁਣਦੇ ਇੱਕ ਪਿਆਰਾ ਜਿਹਾ ਗੀਤ, ਫਿਰ ਵਾਪਸ ਆਵਾਂਗੇ ਸਟੂਡੀਓ ਦੇ ਵਿੱਚ, ਕਰਾਂਗੇ ਕੁਝ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ।

0: ਵਾਪਸ ਆ ਗਏ ਹਾਂ ਸਟੂਡੀਓ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ ਤੇ ਸਟੂਡੀਓ ਵਿੱਚ ਸਾਡੇ ਨਾਲ ਆ ਚੁੱਕੇ ਨੇ ਸ਼ਾਮਾ ਮੈਮ ਸਤਿ ਸ਼੍ਰੀ ਅਕਾਲ ਮੈਮ
1: ਹਾਂਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਤਿ ਸ਼੍ਰੀ ਅਕਾਲ ਸਾਡੇ ਸੁਣਨ ਵਾਲਿਆਂ ਨੂੰ ਵੀ ਮੈਂ ਥੋੜ੍ਹੀ ਲੇਟ ਹੋ ਗਈ ਸੀਗੀ ਅਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਹਾਡਾ ਵੀਕਐਂਡ ਵਧੀਆ ਲੰਘਿਆ ਹੋਵੇਗਾ ਅਤੇ ਅੱਜ ਤੁਸੀਂ ਠੰਡੀ ਠੰਡੀ ਸਵੇਰ ਵਿੱਚ ਸਾਡੇ ਨਾਲ ਸਾਂਝ ਪਾ ਚੁੱਕੇ ਹੋ
2: ਸਾਂਝ ਅਸੀਂ ਪਾ ਲਈ ਆ ਸਾਰਿਆਂ ਦੇ ਨਾਲ ਤੇ ਤੁਹਾਡੀ ਸਾਂਝ ਬਾਕੀ ਰਹਿੰਦੀ ਸੀ ਤੁਸੀਂ ਵੀ ਆ ਕੇ ਆਪਣੀ ਕਮੀ ਪੂਰੀ ਕਰ ਦਿੱਤੀ
1: ਹਾਂਜੀ ਹਾਂਜੀ ਬਿਲਕੁਲ ਤੇ ਮੈਂ ਕਿਹਾ ਸਵੇਰ ਦਾ ਜਿਹੜਾ ਪ੍ਰੋਗਰਾਮ ਹੈ ਉਹ ਇੱਕ ਵੱਲੋਂ ਪੂਰਾ ਕੰਪਲੀਟ ਹੋ ਜਾਵੇ ਤੇ ਫਿਰ ਮੈਂ ਵੀ ਸਾਂਝ ਪਾ ਲਵਾਂ
2: ਜੀ
1: ਤੇ ਨਾਲੇ ਅੱਜ ਹੈ ਵੀ ਥੋੜੀ ਠੰਡ ਜੀ ਆ
2: ਹਾਂਜੀ
1: ਹੈ ਨਾ ਮੈਂ ਕਿਹਾ ਥੋੜਾ ਲੇਜ਼ੀ ਹੋ ਗਏ
2: ਵਧਦੇ ਆਪਣੇ ਅਗਲੇ ਸੈਗਮੈਂਟ ਵੱਲ ਤੇ ਨਿਗਾਹ ਮਾਰਦੇ ਆ ਕੁਝ ਖਬਰਾਂ ਦੇ ਉੱਪਰ ਕਿ ਮੈਲਬਨ ਵਿੱਚ ਤੇ ਪੂਰੀ ਦੁਨੀਆ ਵਿੱਚ ਕੀ ਚੱਲ ਰਿਹਾ ਆ
1: ਬਿਲਕੁਲ
2: ਕਹਿੰਦੇ ਜਿਹੜੀ ਸਭ ਤੋਂ ਪਹਿਲੀ ਖਬਰ ਆ ਉਹ ਕੋਸਟ ਆਫ ਲਿਵਿੰਗ ਦੇ ਪ੍ਰੈਸ਼ਰ ਨੂੰ ਲੈ ਕੇ ਫੇਰ ਪੋਲੀਟੀਕਲ ਡਿਸਕਸ਼ਨ ਦਾ ਮੇਜਰ ਟੋਪਿਕ ਬਣੀ ਹੋਈ ਆ ਵਨ ਆਫ ਦ ਨੇਸ਼ਨ ਲੀਡਰ ਪੌਲਿਨ ਹੈਨਸਨ ਉਹਨਾਂ ਨੇ ਪ੍ਰਪੋਜ਼ਲ ਫਲੋਟ ਕੀਤਾ ਆ ਕਿ ਜਿਹੜੇ ਸੀਰੀਅਸ ਫਾਈਨੈਂਸ਼ੀਅਲ ਹਾਰਡਸ਼ਿਪਸ ਲੋਕ ਫੇਸ ਕਰ ਰਹੇ ਨੇ ਆਸਟ੍ਰੇਲੀਅਨਸ ਨੂੰ ਆਪਣੀ ਸੁਪਰ ਐਨੂਏਸ਼ਨ ਦੀ ਅਰਲੀ ਐਕਸੈਸ ਕਰਨ ਦਾ ਆਪਸ਼ਨ ਮਿਲਣਾ ਚਾਹੀਦਾ ਪ੍ਰਪੋਜ਼ਲ ਹਾਲੇ ਕਹਿੰਦੇ ਫਾਈਨਲ ਨਹੀਂ ਹੋਇਆ ਅਤੇ ਜਿਹੜੇ ਕ੍ਰਿਟਿਕਸ ਨੇ ਉਹਨਾਂ ਦਾ ਕੰਸਰਨ ਆ ਕਿ ਜੇਕਰ ਲੋਕ ਪਹਿਲਾਂ ਹੀ ਆਪਣੇ ਸੁਪਰ ਨੂੰ ਯੂਜ਼ ਕਰ ਲੈਣਗੇ ਤਾਂ ਫਿਰ ਰਿਟਾਇਰਮੈਂਟਸ ਦੇ ਟਾਈਮ ਉਹਨਾਂ ਦੀਆਂ ਜਿਹੜੀਆਂ ਸੇਵਿੰਗਸ ਨੇ ਉਹ ਘੱਟ ਹੋ ਸਕਦੀਆਂ
1: ਹਾਂਜੀ ਬਿਲਕੁਲ ਸਹੀ ਗੱਲ ਆ ਕਿ ਇਹ ਪ੍ਰੋਬਲਮ ਆ ਸਕਦੀ ਆ ਬਟ ਦ ਥਿੰਗ ਇਜ਼ ਕਿ ਜਿਹੜਾ ਤੁਹਾਡਾ ਏਜ ਆ ਜਦੋਂ ਤੁਸੀਂ ਮੋਸਟਲੀ ਤੁਹਾਡੇ ਖਰਚੇ ਹੁੰਦੇ ਆ ਹੈ ਨਾ ਯੰਗ ਫੈਮਲੀਜ਼ ਹੁੰਦੀਆਂ ਜਾਂ ਤੁਸੀਂ ਜਦੋਂ ਯੰਗ ਹੁੰਦੇ ਹੋ ਉਦੋਂ ਤੁਹਾਡੇ ਖਰਚੇ ਡਿਫਰੈਂਟ ਤਰੀਕੇ ਦੇ ਹੁੰਦੇ ਆ ਜਦੋਂ ਤੁਸੀਂ ਪੈਨਸ਼ਨ 'ਤੇ ਜਾਂਦੇ ਹੋ ਉਦੋਂ ਤੁਹਾਡੇ ਖਰਚੇ ਜਿਹੜੇ ਆ ਉਹ ਵੱਖਰੇ ਹੁੰਦੇ ਆ ਅਤੇ ਕੁਛ ਘੱਟ ਵੀ ਜਾਂਦੇ ਆ ਅਤੇ ਉਦੋਂ ਉਹ ਪੈਸਾ ਜਿਹੜਾ ਆ ਉਹਨਾਂ ਨੇ ਖੁਦ ਕਮਾਇਆ ਹੋਇਆ ਜਿਹੜਾ ਪੈਸਾ ਆ
2: ਜੀ
1: ਹੈ ਨਾ ਉਹ ਉਹਨਾਂ ਦੇ ਕੰਮ ਵਾਸਤੇ ਰੱਖ ਲੈਣਾ ਸੇਵ ਕਰਨਾ
2: ਜੀ
1: ਹੈ ਨਾ ਅਤੇ ਗਵਰਨਮੈਂਟ ਨੇ ਜਿਹੜਾ ਟੈਕਸ ਲਿਆ ਆ ਉਹ ਉਹਨਾਂ ਨੇ ਕਦੋਂ ਪੇ ਕਰਨਾ ਆ
2: ਜੀ
1: ਹੈ ਨਾ ਸੋ ਸੁਪਰ ਐਨੂਏਸ਼ਨ ਦੀ ਜ਼ਰੂਰ ਅਰਲੀ ਐਕਸੈਸ ਹੋਣਾ ਚਾਹੀਦਾ ਆ ਹਾਂ ਇਹ ਹੈਗਾ ਜਿਸ ਤਰ੍ਹਾਂ ਕਿ ਕੋਵਿਡ ਦੇ ਟਾਈਮ 'ਤੇ ਉਹਨਾਂ ਨੇ ਕਿਹਾ ਸੀਗਾ ਕਿ ਉਹ ਇੱਕ ਰੀਜ਼ਨ ਸੀਗਾ ਹੈ ਨਾ ਇਸੇ ਤਰ੍ਹਾਂ ਹੀ ਹਾਲੇ ਵੀ ਹੈਗਾ ਕਿ ਜੇ ਤੁਹਾਡੇ ਕੋਲ ਕੋਈ ਰੀਜ਼ਨ ਹੈਗਾ ਤਾਂ ਤੁਸੀਂ ਐਕਸੈਸ ਕਰ ਸਕਦੇ ਹੋ ਬਟ ਫਿਰ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜੇ ਕਿਸੇ ਨੂੰ ਕੋਈ ਸੋਲਿਡ ਰੀਜ਼ਨ ਆ ਜਾਂ ਕਿਸੇ ਨੇ ਈਵਨ ਕਿ ਹੋਲੀਡੇਜ਼ ਕਿਸੇ ਨੇ ਜਾਣਾ
2: ਜੀ
1: ਹੈ ਨਾ ਜੇ ਹੁਣ ਕੋਈ ਮਤਲਬ 20 ਸਾਲ ਦਾ ਹੈ ਜਾਂ 25 ਦਾ ਜਾਂ 40 ਸਾਲ ਦਾ ਹੈ ਉਹਨੇ ਹੁਣ ਜੇ ਹੋਲੀਡੇ ਜਾਣਾ ਉਹਦਾ ਹੁਣ ਦਿਲ ਕਰਦਾ ਅਤੇ ਉਹਦਾ ਪੈਸਾ ਜਿਹੜਾ ਉਹ ਪਿਆ ਹੋਇਆ ਉਹ ਨਹੀਂ ਵਰਤ ਸਕਦਾ ਅਤੇ ਉਹ ਰੱਖ ਲਵੇ ਕਿ ਪਤਾ ਨਹੀਂ ਉਹਨੇ ਉਹ ਪੈਨਸ਼ਨ ਏਜ ਤੱਕ ਪਹੁੰਚਣਾ ਕਿ ਨਹੀਂ ਪਹੁੰਚਣਾ ਜਾਂ ਪੈਨਸ਼ਨ ਏਜ ਵਿੱਚ ਹੋ ਸਕਦਾ ਕਿ ਉਹਦਾ ਦਿਲ ਨਾ ਹੀ ਕਰੇ
2: ਜੀ
1: ਕਿ ਮੈਂ ਹੋਲੀਡੇਜ਼ ਜਾਣਾ ਆ ਹੈ ਨਾ
2: ਜੀ
1: ਸੋ ਇਸ ਕਰਕੇ ਇਹ ਗੱਲ ਉਹਨਾਂ ਦੀ ਮੈਨੂੰ ਠੀਕ ਲੱਗੀ ਹੈ ਪੌਲਿਨ ਹੈਨਸਨ ਦੀ ਹਾਲੇ ਕਿ ਦੂਸਰੀਆਂ ਗੱਲਾਂ ਨਾਲ ਆਪਾਂ ਕਈ ਵਾਰੀ ਸਹਿਮਤ ਨਹੀਂ ਵੀ ਹੁੰਦੇ
2: ਜੀ ਹਾਂਜੀ ਜਿਹੜੀ ਅਗਲੀ ਖਬਰ ਆ ਉਹ ਨਿਊ ਸਾਊਥ ਵੇਲ ਪ੍ਰੀਮੀਅਰ ਕ੍ਰਿਸ ਮਿਨਸ ਤੇ ਪ੍ਰਾਈਮ ਮਿਨਿਸਟਰ ਐਲਬਨੀਜ਼ ਗਨ ਬਾਏ ਬੈਕ ਇਨੀਸ਼ੀਏਟਿਵ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਬੌਂਡ ਹੈ ਬੀਚ ਦੇ ਉੱਪਰ ਜਿਹੜਾ ਟੈਰਰ ਅਟੈਕ ਹੋਇਆ ਸੀ ਉਹਨੂੰ ਲੈ ਕੇ ਮਿਨਸ ਦਾ ਕਹਿਣਾ ਹੈ ਕਿ ਜਿਹੜੀਆਂ ਫਾਇਰ ਆਰਮਸ ਨੇ ਉਹਨਾਂ ਨੂੰ ਸਟਰੀਟਸ ਤੋਂ ਰਿਮੂਵ ਕਰਨ ਲਈ ਐਕਸਪੈਂਡੀਚਰ ਆ ਜਿਹੜਾ ਸਾਡਾ ਉਹ ਵਰਥ ਵਾਈਲ ਹੈ
1: ਹਾਂ ਬਿਲਕੁਲ ਦੇਖੋ ਆਸਟ੍ਰੇਲੀਆ ਦੇ ਵਿੱਚ ਵੈਸੇ ਵੀ ਇਹ ਲੋ ਹੈਗਾ ਕਿ ਤੁਸੀਂ ਜਿਹੜੇ ਫਾਇਰ ਆਰਮਸ ਆ ਕਿ ਉਹ ਨਹੀਂ ਰੱਖ ਸਕਦੇ ਈਵਨ ਕਿ ਜਿਹੜਾ ਲਾਇਸੈਂਸ ਆ ਉਹ ਵੀ ਬਹੁਤ ਔਖਾ ਮਿਲਦਾ ਬਟ ਉਹਦਾ ਤੋੜ ਜਿਹੜੇ ਕ੍ਰਿਮੀਨਲ ਮਾਇੰਡਡ ਹੁੰਦੇ ਆ ਉਹਨਾਂ ਦਾ ਉਹਨਾਂ ਨੇ ਕੁਛ ਨਾ ਕੁਛ ਸੋਚ ਹੀ ਲੈਣਾ ਹੁੰਦਾ ਹੈ ਨਾ ਜੇ ਹੁਣ ਮਤਲਬ ਕਿ ਫਾਇਰ ਆਰਮਸ ਨਹੀਂ ਰੱਖਣਗੇ ਤਾਂ ਹੁਣ ਤੁਸੀਂ ਦੇਖੋ ਮਸ਼ੈਟੀਜ਼ ਦੇ ਨਾਲ ਕਿੰਨਾ ਮਤਲਬ ਕਿ ਵਾਇਲੈਂਸ ਹੋ ਰਹੀ ਆ ਅਤੇ ਕਿੰਨੇ ਅਟੈਕਸ ਹੋ ਰਹੇ ਆ ਬਟ ਫਿਰ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਤੁਸੀਂ ਇਹ ਰੂਲਸ ਰੈਗੂਲੇਸ਼ਨ ਜਿਹੜੇ ਕਿ ਉਹਨਾਂ ਨੂੰ ਸਟ੍ਰਿਕਟ ਨਾ ਕਰੋ ਜਿੰਨੇ ਹੈਗੇ ਆ ਇਹਨਾਂ ਤੋਂ ਵੀ ਜ਼ਿਆਦਾ ਸਟ੍ਰਿਕਟ ਕਰਨ ਦੀ ਲੋੜ ਆ ਕਿਉਂਕਿ ਜੋ ਹੁਣ ਵੇਖਿਆ ਜਾ ਰਿਹਾ ਜਿੰਨਾ ਮਤਲਬ ਕਿ ਕ੍ਰਾਈਮ ਵੱਧ ਰਿਹਾ ਉਹਦੇ ਹਿਸਾਬ ਨਾਲ ਤਾਂ ਇਸ ਤਰ੍ਹਾਂ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਪੈਸਾ ਖਰਚਣਾ ਆ ਉਹ ਵਰਥ ਆ
2: ਜੀ ਜਿਹੜੀ ਅਗਲੀ ਖਬਰ ਆ ਉਹ ਮੈਲਬਨ ਵਿਕਟੋਰੀਆ ਦੇ ਨਾਲ ਜੁੜੀ ਹੋਈ ਆ ਸਾਊਥ ਈਸਟ ਵਾਲੀ ਸਾਈਡ ਇੱਕ ਮਤਲਬ 37 ਸਾਲਾ ਆਦਮੀ ਦੀ ਡੈਥ ਹੋ ਗਈ ਮਤਲਬ ਟ੍ਰੇਨ ਸਟੇਸ਼ਨ ਦੇ ਉੱਪਰ ਕਹਿੰਦੇ ਨੇ ਕਿ ਇਨਵੈਸਟੀਗੇਸ਼ਨ ਸਟਿਲ ਹਾਲੇ ਚੱਲ ਰਹੀ ਆ ਪਰ ਉਹ ਜਿਹੜਾ ਆਦਮੀ ਆ ਪੁਲਿਸ ਨਾਲ ਕਨਫਰੰਟੇਸ਼ਨ ਅਤੇ ਅਰੈਸਟ ਤੋਂ ਸ਼ੋਰਟਲੀ ਥੋੜ੍ਹੇ ਟਾਈਮ ਬਾਅਦ ਉਹਦੀ ਡੈਥ ਹੋਈ ਆ ਅਥਾਰਟੀਜ਼ ਹੁਣ ਉਸ ਇੰਸੀਡੈਂਟ ਦੇ ਐਗਜ਼ੈਕਟ ਸਰਕਮਸਟਾਂਸਿਸ ਨੂੰ ਇਨਵੈਸਟੀਗੇਟ ਕਰ ਰਹੇ ਨੇ।
1: ਹਾਂਜੀ, ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਕਿ ਜਦੋਂ ਪੁਲਿਸ ਦੇ ਵਿੱਚ ਕੋਈ ਡੈਥ ਹੋ ਜਾਂਦੀ ਹੈ ਹਨਾ, ਤੇ ਉਹਨੂੰ ਬੜਾ ਸੀਰੀਅਸ ਵੀ ਲਿਆ ਜਾਂਦਾ, ਔਰ ਖਾਸ ਕਰਕੇ ਇੱਥੇ ਤੇ, ਖਾਸ ਕਰਕੇ ਜੇ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਤੇ ਉੱਥੇ ਤੇ ਅਣਗਿਣਤ ਜਿਹੜੀਆਂ ਮੌਤਾਂ ਨੇ ਉਹ ਪੁਲਿਸ ਕਸਟਡੀ ਦੇ ਵਿੱਚ ਹੋ ਜਾਂਦੀਆਂ ਆ। ਬਟ ਇੱਥੇ ਜੇ ਪੁਲਿਸ ਦੇ ਅਰੈਸਟ ਕਰਕੇ ਜਾਂ ਪੁਲਿਸ ਕਾਰਨ ਕਿਸੇ ਕਾਰਨ ਵੀ ਜੇ ਇਹ ਡੈਥ ਹੋਈ ਆ ਤੇ ਜ਼ਰੂਰ ਇਹ ਗੱਲ ਅੱਗੇ ਆਏਗੀ। ਇਹ ਨਹੀਂ ਗਾ ਕਿ ਦੂਸਰੇ ਦੇਸ਼ਾਂ ਦੀ ਤਰ੍ਹਾਂ ਉਹਨੂੰ ਲੁਕਾ ਲਿਆ ਜਾਏਗਾ ਤੇ ਜਿਹੜੇ ਵੀ ਇਹਦੇ ਰਿਸਪੋਂਸੀਬਲ ਹੋਣਗੇ ਉਹਨਾਂ ਨੂੰ ਉਹਦੀ ਸਜ਼ਾ ਵੀ ਜ਼ਰੂਰ ਮਿਲੇਗੀ।
2: ਜੀ, ਤੇ ਜਿਹੜੀ ਅੱਜ ਦੀ ਮੇਨ ਖਬਰ ਆ ਉਹ ਮੈਲਬਨ ਤੋਂ ਆ ਕਿ ਮੈਲਬਨ ਦੇ ਇਨਰ ਈਸਟ ਵਿੱਚ ਅਲੀਗਡ ਗੈਂਗਲੈਂਡ ਫਿਗਰ ਫਾਦੀ ਹਦਾਰਾ ਨੂੰ ਸ਼ੂਟ ਕੀਤਾ ਗਿਆ ਤੇ ABC ਰਿਪੋਰਟਸ ਦੇ ਮੁਤਾਬਿਕ ਉਹ ਕ੍ਰਿਟੀਕਲ ਕੰਡੀਸ਼ਨ ਵਿੱਚ ਹੈ ਤੇ ਪੁਲਿਸ ਇਨਵੈਸਟੀਗੇਸ਼ਨ ਸਟਿਲ ਗੋਇੰਗ ਆ। ਤੇ ਅੱਜ ਦੀ ਜਿਹੜੀ ਡਿਵੈਲਪਿੰਗ ਨਿਊਜ਼ ਆ ਜਾਂ ਸਟੋਰੀ ਆ ਉਹ ਇਹੀ ਆ ਕਿ ਫਾਦੀ ਹਦਾਰਾ ਨੂੰ ਸ਼ੂਟ ਕੀਤਾ ਗਿਆ ਆ ਮੈਲਬਨ ਦੇ।
1: ਹਾਂਜੀ, ਇਹ ਜਿਹੜੇ ਟਬੈਕੋ ਰਿਲੇਟਡ ਹੈ ਗੈਂਗਸ ਨੇ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਔਰ ਸ਼ੂਟਿੰਗਸ ਚੱਲਦੀਆਂ ਰਹਿੰਦੀਆਂ। ਬਟ ਪਿਛਲੇ ਕੁਛ ਕੁ ਸਾਲਾਂ ਤੋਂ ਜੇ ਆਪਾਂ ਕਹੀਏ 3-4 ਸਾਲਾਂ ਤੋਂ ਇਹ ਜਿਹੜੀਆਂ ਸ਼ੂਟਿੰਗਸ ਨੇ ਇਹੋ ਜਿਹਾ ਕ੍ਰਾਈਮ ਜਿਹੜਾ ਉਹ ਕਾਫੀ ਜ਼ਿਆਦਾ ਵਧਿਆ ਹੋਇਆ ਤੇ ਅਸੀਂ ਚਲੋ ਜਾਨ ਤਾਂ ਕਿਸੇ ਦੀ ਵੀ ਨਹੀਂ ਜਾਣੀ ਚਾਹੀਦੀ ਬਟ ਉਮੀਦ ਕਰਦੇ ਹਾਂ ਕਿ ਜਿਹੜੇ ਪੁਲਿਸ ਨੇ ਜੋ ਵੀ ਐਕਸ਼ਨ ਲੈ ਰਹੀ ਆ ਉਹਦੇ ਕਰਕੇ ਇਹੋ ਜਿਹੇ ਕ੍ਰਾਈਮਸ ਨੇ ਉਹਨਾਂ ਵਿੱਚ ਕਮੀ ਆਵੇ।
2: ਜੀ, ਜਿਹੜੀ ਅਗਲੀ ਖਬਰ ਆ ਉਹ ਵਿਕਟੋਰੀਆ ਦੇ ਟੀਚਰਸ ਦੇ ਨਾਲ ਜੁੜੀ ਹੋਈ ਹੈ। ਜਿਵੇਂ ਪਿਛਲੇ ਕਾਫੀ ਟਾਈਮ ਤੋਂ ਟੀਚਰਸ ਦੀਆਂ ਆਪਣੀਆਂ ਮੰਗਾਂ ਸੀ ਜਾਂ ਆਪਣੀਆਂ ਸਟ੍ਰਾਈਕਸ ਚੱਲ ਰਹੀਆਂ ਸੀਗੀਆਂ ਤਾਂ ਕਹਿੰਦੇ ਵਿਕਟੋਰੀਆ ਦੇ ਸਟੇਟ ਸਕੂਲ ਟੀਚਰਸ ਦੇ ਸਟਾਫ ਨੂੰ ਨਿਊ ਪੇ ਆਫਰ ਵੋਟ ਲਈ ਦਿੱਤਾ ਜਾ ਰਿਹਾ ਹੈ ਅਹੈਡ ਆਫ ਅਨਦਰ ਪਲਾਨਡ ਸਟੇਟ ਵਾਈਡ ਸਟ੍ਰਾਈਕ। ਐਜੂਕੇਸ਼ਨ ਸੈਕਟਰ ਵਿੱਚ ਵੇਜਿਸ ਤੇ ਵਰਕਿੰਗ ਕੰਡੀਸ਼ਨਸ ਨੂੰ ਲੈ ਕੇ ਨੈਗੋਸੀਏਸ਼ਨਸ ਇੰਪੋਰਟੈਂਟ ਇਸ਼ੂ ਸਟਿਲ ਬਣੇ ਹੋਏ ਨੇ ਕਿ ਟੀਚਰਸ ਦਾ ਉਹ ਕਹਿੰਦੇ ਨੇ ਕਿ ਸਾਡੀਆਂ ਪੇ ਰਾਈਜ਼ਸ ਕਰੋ ਤੇ ਉਹਨਾਂ ਦੇ ਵਰਕਿੰਗ ਆਵਰਸ ਨੂੰ ਲੈ ਕੇ
1: ਬਟ ਚਲੋ ਜੇ ਇਹਨਾਂ ਕੋਲ ਯੂਨੀਅਨ ਹੈਗੀਆਂ ਤੇ ਉਹ ਜ਼ਰੂਰ ਵੇਖ ਕੇ ਜੇ ਇਹਨਾਂ ਦੀ ਪੇ ਨਹੀਂ ਹੈਗੀ ਐਪਰੋਪ੍ਰੀਏਟ ਤੇ ਉਹਨਾਂ ਨੂੰ ਜ਼ਰੂਰ ਪੇ ਦੇ ਵਿੱਚ ਵਾਧਾ ਮਿਲਣਾ ਚਾਹੀਦਾ ਹੈ।
2: ਜੀ, ਹੁਣ ਕੁਛ ਖਬਰਾਂ ਜਿਹੜੀਆਂ ਅਸੀਂ ਜਿਨ੍ਹਾਂ ਦੇ ਉੱਪਰ ਨਿਗਾਹ ਮਾਰਾਂਗੇ ਉਹ ਇੰਡੀਆ ਤੋਂ ਨੇ। ਮਿਡਲ ਈਸਟ ਕਨਫਲਿਕਟਸ ਕਰਕੇ ਜਿਹੜੀਆਂ ਐਨਰਜੀ ਸਪਲਾਈਜ਼ ਨੇ ਉਹਨਾਂ ਨੂੰ ਲੈ ਕੇ ਬੜੀ ਅਨਸਰਟੇਨਿਟੀ ਬਣੀ ਹੋਈ ਆ ਤੇ ਇੰਡੀਆ ਨੇ ਆਇਲ ਕੰਪਨੀਜ਼ ਲਈ ਡੋਮੈਸਟਿਕ ਕੁਕਿੰਗ ਗੈਸ ਪ੍ਰੋਡਕਸ਼ਨ ਨੂੰ ਟਾਰਗੇਟ ਕੀਤਾ ਹੈ ਤੇ ਉਹਨਾਂ ਦਾ ਮੇਨ ਓਬਜੈਕਟਿਵ ਆ ਕਿ ਲੋਕਲ ਜਿਹੜੀ LPG ਸਪਲਾਈ ਸਿਕਿਓਰ ਕਰਨਾ ਤੇ ਸਫੀਸ਼ੀਐਂਟ ਰਿਜ਼ਰਵਸ ਮੇਨਟੇਨ ਕਰਨ ਵਿੱਚ ਹੈ।
1: ਹਾਂਜੀ, ਮੈਂ ਜਿਹੜੀ ਮਿਡਲ ਈਸਟ ਦੇ ਵਿੱਚ ਜਦੋਂ ਵੀ ਲੜਾਈ ਲੱਗੀ ਆ ਬਟ ਖਾਸ ਕਰਕੇ ਜਿਹੜੀ ਹੁਣ ਇਰਾਨ ਦੇ ਵਿੱਚ ਲੜਾਈ ਲੱਗੀ ਆ ਉਹਦੇ ਕਰਕੇ ਸਿਰਫ ਇੰਡੀਆ ਹੀ ਨਹੀਂ, ਹਰ ਇੱਕ ਦੇਸ਼ ਜਿਹੜਾ ਆ ਉਹਦੇ ਉੱਪਰ ਇਸਦਾ ਅਸਰ ਪਿਆ ਆ ਤੇ ਹਰ ਇਨਸਾਨ ਇਸੇ ਉਮੀਦ ਵਿੱਚ ਆ ਕਿ ਕਦੋਂ ਇਹ ਲੜਾਈ ਮੁੱਕੇ ਤੇ ਕਦੋਂ ਇਹਨਾਂ ਜਿਹੜੀਆਂ ਸਾਰੀਆਂ ਪ੍ਰੋਬਲਮਸ ਨੇ ਉਹਨਾਂ ਤੋਂ ਸਾਨੂੰ ਨਜਾਤ ਮਿਲੇ। ਔਰ ਖਾਸ ਕਰਕੇ ਜੇ ਹੁਣ LPG ਜਾਂ ਘਰਾਂ ਦੇ ਵਿੱਚ ਜਿਹੜੀਆਂ ਕੁਕਿੰਗ ਗੈਸ ਵਗੈਰਾ ਆ ਉਹਨਾਂ ਦੀ ਜੇ ਪ੍ਰੋਬਲਮ ਆਏਗੀ ਤੇ ਮੈਨੂੰ ਲੱਗਦਾ ਕਿ ਇਹ ਮੁਸੀਬਤਾਂ ਜਿਹੜੀਆਂ ਲੋਕਾਂ ਵਾਸਤੇ ਵਧਣਗੀਆਂ ਤੇ ਅਮੈਰੀਕਾ ਨੂੰ ਤੇ ਇਰਾਨ ਨੂੰ ਚਾਹੀਦਾ ਕਿ ਹੁਣ ਉਹ ਕਿਸੇ ਸਮਝੌਤੇ ਤੇ ਪਹੁੰਚਣ।
2: ਜੀ, ਉਹਨਾਂ ਦੀ ਜੰਗ ਕਾਫੀ ਲੰਬੀ ਚੱਲੀ
1: ਹੈ। ਬਿਲਕੁਲ।
2: ਤੇ ਜਿਹੜੀ ਅਗਲੀ ਖਬਰ ਆ ਉਹ ਇੰਡੀਆ ਤੇ ਬੰਗਲਾਦੇਸ਼ ਦੇ ਰਿਲੇਸ਼ਨ ਵਿੱਚ ਜਿਹੜੀ ਟੈਨਸ਼ਨ ਚੱਲ ਰਹੀ ਆ। ਬੰਗਲਾਦੇਸ਼ ਕਹਿ ਰਿਹਾ ਕਿ ਪ੍ਰਾਈਮ ਮਿਨਿਸਟਰ ਟਰਕੀ ਰਹਿਮਾਨ ਦਾ ਪੋਸੀਬਲ ਵਿਜ਼ਿਟ ਜਿਹੜੀ ਇੰਡੀਆ ਹੋ ਰਹੀ ਆ ਉਸ ਤੋਂ ਪਹਿਲਾਂ ਉਹਨਾਂ ਦੇ ਵਧੀਆ ਡਿਪਲੋਮੈਟਿਕ ਇਨਵਾਇਰਮੈਂਟ ਕ੍ਰੀਏਟ ਹੋਣਾ ਜ਼ਰੂਰੀ ਆ। ਮੇਜਰ ਇਸ਼ੂ ਫਾਰਮਰ ਬੰਗਲਾਦੇਸ਼ੀ PM ਸ਼ੇਖ ਹਸੀਨ ਦਾ ਇੰਡੀਆ ਵਿੱਚ ਹੋਣਾ ਤੇ ਬੰਗਲਾਦੇਸ਼ ਵੱਲੋਂ ਐਕਸਟ੍ਰੈਡੀਸ਼ਨ ਡਿਮਾਂਡ ਹੈ।
1: ਹਾਂਜੀ, ਦੇਖੋ ਇਹ ਜਿਹੜਾ ਬੰਗਲਾਦੇਸ਼ ਦੇ ਨਾਲ ਕਦੀ ਵੀ ਆਪਾਂ ਸੋਚ ਨਹੀਂ ਸੀ ਸਕਦੇ ਕਿ ਭਾਰਤ ਤੇ ਬੰਗਲਾਦੇਸ਼ ਦੇ ਵਿੱਚ ਆਪਸ ਵਿੱਚ ਕੋਈ ਵੀ ਟੈਨਸ਼ਨ ਹੋਏਗੀ, ਕਿਉਂਕਿ ਇਹ ਪਾਕਿਸਤਾਨ ਦਾ ਇਹੀ ਹਮੇਸ਼ਾ ਰੋਸ ਰਿਹਾ ਇੰਡੀਆ ਦੇ ਉੱਤੇ ਕਿ ਬੰਗਲਾਦੇਸ਼ ਜਿਹੜਾ ਦੇਸ਼ ਬਣਿਆ ਸੀਗਾ ਉਹ ਜੇ ਭਾਰਤ ਉਹਨਾਂ ਨੂੰ ਸਾਥ ਨਾ ਦਿੰਦਾ, ਸਪੋਰਟ ਨਾ ਕਰਦਾ ਤੇ ਇਹ ਦੇਸ਼ ਕਦੇ ਬਣਨਾ ਨਹੀਂ ਸੀ। ਬਟ ਇਸ ਟਾਈਮ ਤੇ ਉਹ ਇਹ ਹੈਗਾ ਕਿ ਬਿੱਲੀ ਸ਼ੀਂ ਚੜਾਇਆ ਤੇ ਬਿੱਲੀ ਨੂੰ ਖਾਣਾ, ਉਹੀ ਗੱਲ ਹੋਈ ਆ ਕਿ ਇਹਨਾਂ ਨੇ ਆਪ ਹੀ ਉਹ ਦੇਸ਼ ਬਣਵਾ ਕੇ ਭਾਰਤ ਨੇ ਤੇ ਆਪਣੇ ਵਾਸਤੇ ਇੱਕ ਹੋਰ ਮੁਸੀਬਤ ਖੜੀ ਕੀਤੀ ਹੋਈ ਆ।
2: ਜੀ, ਜਿਹੜੀ ਅਗਲੀ ਖਬਰ ਆ ਉਹ ਇੰਡੋਨੇਸ਼ੀਆ ਦੇ ਨਾਲ ਜੁੜੀ ਹੋਈ ਆ। ਇੰਡੋਨੇਸ਼ੀਆ ਵਿੱਚ 7.7 ਮੈਗਨੀਟਿਊਡ ਦਾ ਅਰਥਕੁਏਕ ਆਉਣ ਤੋਂ ਬਾਅਦ 53 ਤੱਕ ਜਿਹੜਾ ਉਹਨਾਂ ਦਾ ਡੈਥ ਕਾਊਂਟ ਆ ਉਹ ਪਹੁੰਚ ਚੁੱਕਿਆ ਆ ਤੇ ਹਜ਼ਾਰਾਂ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ ਤੇ ABC ਰਿਪੋਰਟਸ ਦੇ ਮੁਤਾਬਿਕ 341 ਆਫਟਰ ਸ਼ੌਕਸ ਵੀ ਰਿਕਾਰਡ ਕੀਤੇ ਗਏ ਨੇ ਜਿਸ ਕਰਕੇ ਅਫੈਕਟਡ ਕਮਿਊਨਿਟੀਜ਼ ਵਿੱਚ ਕੰਸਰਨ ਸਟਿਲ ਕੰਟੀਨਿਊ ਚੱਲ ਰਿਹਾ ਹੈ।
1: ਹਾਂਜੀ, ਹਲੇ ਮੈਂ ਪਿੱਛੇ ਇੱਕ ਹੋਰ ਦੇਸ਼ ਵਿੱਚ ਆਇਆ ਸੀਗਾ ਅਰਥਕੁਏਕ ਤੇ ਉਹਦੇ ਹਲੇ ਖਬਰਾਂ ਚੱਲ ਰਹੀਆਂ ਸੀਗੀਆਂ ਤੇ ਹੁਣ ਇੰਡੋਨੇਸ਼ੀਆ ਦੀ ਖਬਰ ਆ ਗਈ ਆ ਤੇ ਅਸੀਂ ਇਹੀ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਜਿਹੜਾ ਡੈਥ ਕਾਊਂਟ ਹੈ ਇਸ ਤੋਂ ਨਾ ਵਧੇ ਤੇ ਲੋਕੀ ਜਿਹੜੇ ਆਪਣੇ ਆਪਣੇ ਘਰਾਂ ਦੇ ਵਿੱਚ ਮਹਿਫੂਜ਼ ਰਹਿਣ।
2: ਜੀ, ਜਿਹੜੀ ਅਗਲੀ ਖਬਰ ਆ ਉਹ ਵੈਸਟ ਬੈਂਕ ਵਾਇਲੈਂਸ ਦੀ ਆ। ਪੋਪ ਲੀਓ ਨੇ ਓਕਿਊਪਾਈਡ ਵੈਸਟ ਬੈਂਕ ਵਿੱਚ ਪੈਲੇਸਟੀਨਸ ਅਗੇਂਸਟ ਵਾਇਲੈਂਸ ਐਂਡ ਕਰਨ ਦੀ ਅਪੀਲ ਕੀਤੀ ਹੈ ਤੇ ਉਹਨਾਂ ਰਿਪੋਰਟਸ ਨੂੰ ਫੋਲੋਇੰਗ ਇਨਵੋਲਵਿੰਗ ਇਜ਼ਰਾਇਲ ਸੈਟਲਰਸ ਤੇ ਵੈਟੀਸਨਸ ਨੇ ਅਗੇਨ ਦੋ ਸਟੇਟ ਸਲਿਊਸ਼ਨ ਲਈ ਸਪੋਰਟ ਐਕਸਪ੍ਰੈਸ ਕੀਤੀ ਹੈ।
1: ਹਾਂਜੀ, ਮੈਂ ਤੈਨੂੰ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਸਾਰੇ ਵਰਲਡ ਦੇ ਵਿੱਚ ਜਿੰਨੇ ਵੀ ਰਿਲੀਜੀਅਸ ਲੀਡਰਸ ਨੇ ਜਾਂ ਜਿਨ੍ਹਾਂ ਨੂੰ ਲੋਕ ਮੰਨਦੇ ਨੇ ਤੇ ਐਟਲੀਸਟ ਉਹਨਾਂ ਨੂੰ ਜ਼ਰੂਰ ਇਕੱਠੇ ਹੋ ਕੇ ਤੇ ਅਰਦਾਸ ਵੀ ਕਰਨੀ ਚਾਹੀਦੀ ਹੈ ਔਰ ਅਪੀਲ ਕਰਨੀ ਚਾਹੀਦੀ ਹੈ ਜਿੰਨੇ ਵੀ ਦੇਸ਼ਾਂ ਦੇ ਵਿੱਚ ਲੜਾਈਆਂ ਲੱਗੀਆਂ ਹੋਈਆਂ ਨੇ ਕਿ ਲੜਾਈਆਂ ਬੰਦ ਕਰਕੇ, ਕਿਉਂਕਿ ਕਿੰਨੀ ਵੀ ਵੱਡੀ ਲੜਾਈ ਹੋਵੇ ਤੁਸੀਂ ਵੇਖ ਲਓ, ਘਰ ਦੇ ਵਿੱਚ ਲੜਾਈ ਹੋਵੇ, ਪਿੰਡ ਦੇ ਵਿੱਚ ਹੋਵੇ, ਫਿਰ ਉਸ ਤੋਂ ਬਾਹਰ ਨਿਕਲ ਜਾਈਏ ਦੇਸ਼ ਵਿੱਚ ਹੋਵੇ ਤੇ ਹੁਣ ਤੇ ਬਹੁਤ ਦੇਸ਼ਾਂ ਵਿੱਚ ਲੜਾਈ ਹੋ ਰਹੀ ਆ ਤੇ ਐਂਡ ਰਿਜ਼ਲਟ ਜਿਹੜਾ ਆ ਉਹ ਇਹ ਹੁੰਦਾ ਆ ਕਿ ਡਾਕੂਮੈਂਟ ਜਿਹੜੇ ਤੁਹਾਡੇ ਡਾਇਲੋਗਸ ਰਾਹੀਂ ਹੀ
2: ਜੀ
1: ਤੁਹਾਡਾ ਜਿਹੜਾ ਫੈਸਲਾ ਹੋਣਾ ਹੁੰਦਾ ਆ, ਹੈ ਨਾ, ਆਖਿਰਕਾਰ ਜਿਹੜਾ ਆ ਉਹ ਗੱਲਬਾਤ ਕਰਕੇ ਤੇ ਫਿਰ ਜਿਹੜੀਆਂ ਇੰਨੀਆਂ ਜਾਨਾਂ ਚਲੀਆਂ ਜਾਂਦੀਆਂ ਆ ਉਹ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਪਹਿਲਾਂ ਹੀ ਗੱਲਬਾਤ ਕਰਕੇ ਤੇ ਜਿਹੜਾ ਵੀ ਕੋਈ ਮਸਲਾ ਹੋਵੇ ਉਹਨੂੰ ਸੁਲਝਾ ਲਿਆ ਜਾਵੇ।
2: ਜੀ, ਕਿਉਂਕਿ ਹਰ ਮਸਲੇ ਦਾ ਹੱਲ ਕਹਿੰਦੇ ਗੱਲ ਹੀ ਹੁੰਦੀ ਹੈ।
1: ਬਿਲਕੁਲ।
2: ਜਿਹੜੀ ਅਗਲੀ ਖਬਰ ਹੈ ਇਹ ਗਾਜ਼ਾ ਕਨਫਲਿਕਟ ਇੰਟਰਨੈਸ਼ਨਲ ਹੈਡਲਾਈਨਸ ਵਿੱਚ ਸਟਿਲ ਕੰਟੀਨਿਊ ਆ। ਯੂ ਐਸ ਇਨਵੋਇਸ ਨੇ ਇਜਿਪਸ਼ੀਅਨਸ, ਕਟਾਰੀ ਤੇ ਟਰਕਿਸ਼ ਮੀਡੀਏਟਰਸ ਨਾਲ ਮੀਟਿੰਗ ਕੀਤੀਆਂ ਐਜ਼ ਐਫਰਟਸ ਕੰਟੀਨਿਊ ਅਰਾਊਂਡ ਐਜ਼ ਗਾਜ਼ਾ ਪੀਸ ਪਲਾਨ। ਹਮਾਸ ਰੀਪ੍ਰੈਜੈਂਟੇਟਿਵ ਵੀ ਕੁਛ ਡਿਸਕਸ਼ਨਸ ਵਿੱਚ ਪ੍ਰੈਜੈਂਟ ਸਨ। ਐਟ ਦ ਸੇਮ ਟਾਈਮ ਇਜ਼ਰਾਈਲੀ ਸਟ੍ਰਾਈਕਸ ਇਨ ਗਾਜ਼ਾ ਹੈਵ ਕੰਟੀਨਿਊਡ ਸ਼ੋਇੰਗ ਕਿ ਡਿਪਲੋਮੈਟਿਕ ਟਾਕਸ ਦੇ ਬਾਵਜੂਦ ਗਰਾਊਂਡ ਸਿਚੁਏਸ਼ਨਸ ਸਟਿਲ ਟੈਂਸਡ ਨੇ।
1: ਹਾਂਜੀ, ਉਧਰੋਂ ਤੇ ਮੈਂ ਦੇਖੋ ਹਾਲੇ ਤੱਕ ਇਹੋ ਹੀ ਖਬਰਾਂ ਆ ਰਹੀਆਂ ਆ ਕਿ ਜਿਹੜੀ ਟੈਨਸ਼ਨ ਆ ਉਹ ਹਾਲੇ ਵਧੀ ਹੋਈ ਆ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿੰਨਾ ਚਿਰ ਟਰੰਪ ਵੱਲੋਂ ਕੋਈ ਫੈਸਲਾ ਨਹੀਂ ਲਿਆ ਜਾਂਦਾ ਓਨੀ ਦੇਰ ਤੱਕ ਜਿੰਨੇ ਵੀ ਈਵਨ ਕਿ ਜਿਹੜੀ ਯੂਕਰੇਨ ਦੀ ਵੀ ਲੜਾਈ ਲੱਗੀ ਹੋਈ ਆ ਰਸ਼ੀਆ ਦੇ ਨਾਲ ਉਹਨੂੰ ਵੀ ਇੰਨੇ ਸਾਲ ਹੋ ਗਏ ਨੇ ਔਰ ਇਹ ਉਮੀਦ ਤੋਂ ਬਹੁਤ ਦੂਰ ਸੀਗਾ। ਲੋਕੀ ਕਹਿੰਦੇ ਸੀ ਅੱਜ ਦੇ ਯੁੱਗ ਦੇ ਵਿੱਚ ਹਰ ਕੋਈ ਇਹੀ ਉਮੀਦ ਕਰ ਰਿਹਾ ਸੀਗਾ ਕਿ ਵਰਲਡ ਵਾਰ ਨਹੀਂ ਹੋ ਸਕਦੀ ਕਿ ਜਦੋਂ ਵਰਲਡ ਵਾਰ ਟੂ ਤੋਂ ਬਾਅਦ ਲੋਕਾਂ ਨੇ ਇਹੋ ਕਿਹਾ ਕਿ ਵਾਰ ਜਿਹੜਾ ਆ ਉਹ ਕੋਈ ਵੀ ਮਤਲਬ ਮਸਲੇ ਦਾ ਹੱਲ ਨਹੀਂ ਆ, ਕਿਸੇ ਵੀ ਮਸਲੇ ਦਾ ਹੱਲ ਨਹੀਂ ਆ ਤੇ ਜਦੋਂ ਯੂਕਰੇਨ ਤੇ ਇਜ਼ਰਾਈਲ ਦੀ ਲੜਾਈ ਯੂਕਰੇਨ ਐਂਡ ਰਸ਼ੀਆ ਦੀ ਲੜਾਈ ਲੱਗਣੀ ਸੀ ਉਦੋਂ ਲੋਕੀ ਕਹਿੰਦੇ ਸੀ ਇਹ ਹੋ ਹੀ ਨਹੀਂ ਸਕਦਾ ਕਿ ਹੁਣ ਵਾਰ ਲੱਗੇ
2: ਜੀ,
1: ਬਟ ਫਿਰ ਵੀ ਉਹ ਵਾਰ ਲੱਗੀ ਔਰ ਇੰਨੇ ਸਾਲ ਹੋ ਗਿਆ ਉਸ ਵਾਰ ਨੂੰ ਚੱਲਦਿਆਂ ਹੋਇਆਂ ਤੇ ਫਿਰ ਉਹਦੇ ਦਰਮਿਆਨ ਹੀ ਜਦੋਂ ਇਰਾਨ ਦੀ ਵਾਰ ਛਿੜ ਪਈ, ਹੁਣ ਅਸੀਂ ਗਾਜ਼ਾ ਦੀ ਗੱਲ ਕਰ ਰਹੇ ਹਾਂ ਤੇ ਲੱਗਦਾ ਹੈ ਕਿ ਜੇ ਇਹ ਲੜਾਈਆਂ ਅਸਲ ਵਿੱਚ ਜੋ ਇਸ਼ੂਜ਼ ਦੱਸੇ ਜਾਂਦੇ ਆ ਉਹਨਾਂ ਕਰਕੇ ਨਹੀਂ ਹੁੰਦੀਆਂ, ਅਸਲ ਵਿੱਚ ਇਹ ਲੋਕਾਂ ਦੇ ਆਪਣੇ ਪਰਸਨਲ ਜਿਹੜੇ ਲੀਡਰਸ ਨੇ ਉਹਨਾਂ ਦੇ ਡਿਸੀਜਨਸ ਨੇ। ਖਾਸ ਕਰਕੇ ਜੇ ਵੇਖਿਆ ਜਾਵੇ ਤੇ ਅਮੈਰੀਕਾ ਦੀ ਜੇ ਗੱਲ ਕਰੀਏ ਤੇ ਅਮੈਰੀਕਾ ਦੀ ਜਿਹੜੀ ਓਪੋਜੀਸ਼ਨ ਆ ਉਹ ਇਹੋ ਕਹੀ ਜਾ ਰਹੀ ਆ ਕਿ ਟਰੰਪ ਨੇ ਕਿਸੇ ਨਾਲ ਸਲਾਹ ਹੀ ਨਹੀਂ ਕੀਤੀ
2: ਜੀ,
1: ਔਰ ਇਹ ਜਸਟ ਇੱਕ ਮਤਲਬ ਕਿ ਟਰੰਪ ਦਾ ਫੈਸਲਾ ਸੀਗਾ ਕਿ ਇਰਾਨ ਦੇ ਉੱਪਰ ਅਟੈਕ ਦਾ
2: ਜੀ। ਜਿਹੜੀ ਅਗਲੀ ਖਬਰ ਆ ਉਹ ਹੈਲਥ ਦੇ ਨਾਲ ਜੁੜੀ ਹੋਈ ਆ। ਹੈਲਥ ਨਿਊਜ਼ ਵਿੱਚ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗਾ ਦੀ ਇਬੋਲਾ ਆਊਟਬ੍ਰੇਕ ਸੀਰੀਅਸ ਇੰਟਰਨੈਸ਼ਨਲ ਕੰਸਰਨ ਬਣ ਚੁੱਕਿਆ ਹੁਣ ਕਹਿੰਦੇ, ਤੇ ABC ਰਿਪੋਰਟਸ ਇੰਡੀਕੇਟ ਕਿ ਇਹ ਕੰਟਰੀ ਦਾ ਵਰਸਟ ਰਿਕਾਰਡਡ ਇਬੋਲਾ ਆਊਟਬ੍ਰੇਕ ਕਾਊਂਟ ਕੀਤਾ ਗਿਆ ਆ, ਵਿਦ ਹੈਲਥ ਅਥਾਰਟੀਜ਼ ਫੇਸਿੰਗ ਅ ਸਿਗਨੀਫੀਕੈਂਟ ਚੈਲੇਂਜ ਕੰਟਰੋਲਿੰਗ ਇਨਫੈਕਸ਼ਨ ਐਂਡ ਡੈਥਸ।
1: ਹਾਂ, ਇਬੋਲਾ ਦੀਆਂ ਖਬਰਾਂ ਐਵਰੀ ਨਾਓ ਐਂਡ ਦੈਨ, ਹੈ ਨਾ, ਇਹਦਾ ਆਊਟਬ੍ਰੇਕ ਹੁੰਦਾ ਆ ਤੇ ਇਹੀ ਉਮੀਦ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਇਹ ਮਤਲਬ ਕਿ ਜ਼ਿਆਦਾ ਨਾ ਫੈਲੇ ਤੇ ਅਸੀਂ ਤੇ ਇਹੋ ਹੀ ਕਹਿ ਸਕਦੇ ਹਾਂ ਅੱਗੋਂ WHO ਨੇ ਜੋ ਕਹਿਣਾ ਉਹਦੇ ਮੁਤਾਬਕ ਹੀ ਚੱਲਿਆ ਜਾਣਾ ਆ ਤੇ ਜੇ ਤੁਹਾਨੂੰ ਕੋਈ ਵੀ ਸਿਮਟਮਸ ਨਜ਼ਰ ਆਉਂਦੇ ਨੇ ਤੇ ਜ਼ਰੂਰ ਆਪਣੇ ਡਾਕਟਰ ਨੂੰ ਕੰਸਲਟ ਕਰੋ।
2: ਤੇ ਇਹ ਸੀਗੀਆਂ ਅੱਜ ਦੀਆਂ ਕੁਝ ਖਬਰਾਂ ਜਿਹੜੀਆਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਤੇ ਮੈਨੂੰ ਲੱਗਦਾ ਵੀ ਹੁਣ ਖਬਰਾਂ ਦੀ ਗਰਮੀ ਤੋਂ ਬਾਅਦ ਆਪਾਂ ਨੂੰ ਇੱਕ ਠੰਡਾ ਜਿਹਾ ਗਾਣਾ ਸੁਣ ਲੈਣਾ ਚਾਹੀਦਾ ਹੈ ਮਾਹੌਲ ਨੂੰ ਖੁਸ਼ਨੁਮਾ ਕਰਨ ਦੇ ਲਈ।
1: ਜ਼ਰੂਰ ਸੁਣਦੇ ਹਾਂ ਗੀਤ ਤੇ ਗੀਤ ਤੋਂ ਬਾਅਦ ਆ ਕੇ ਤੁਹਾਡੇ ਨਾਲ ਫਿਰ ਅਸੀਂ ਪਾਵਾਂਗੇ ਸਾਂਝ।

0: ਹਾਂਜੀ, ਵਾਪਸ ਆ ਗਿਆ। ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ 88.9 WIN FM ਤੋਂ। ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਤੇ ਤਨੂ ਦੇ ਨਾਲ। ਤੇ ਜਿਸ ਤਰ੍ਹਾਂ ਕਿ ਅਸੀਂ ਲਾਸਟ ਵੀਕ ਵੀ ਕਿਹਾ ਸੀਗਾ ਕਿ ਤੁਸੀਂ ਮੈਸੇਜ ਕਰ ਸਕਦੇ ਹੋ ਜੇ ਕਿਸੇ ਨੂੰ ਬਰਥਡੇ ਵਿਸ਼ ਕਰਨੀ ਹੋਵੇ, ਨੰਬਰ 04342339 ਦੇ ਉੱਪਰ ਵਟਸਐਪ ਦੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ
1: ਜੀ। ਗੱਲ ਕਰਦੇ ਹਾਂ ਆਪਾਂ ਕਿ ਦੋ ਦਿਨ ਪਹਿਲਾਂ ਜਿਹੜਾ ਸਾਡੇ ਜਦੋਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਇੰਡੀਪੈਂਡੈਂਸ ਡੇ ਲੰਘ ਕੇ ਗਿਆ 15 ਅਗਸਤ।
0: ਹਾਂਜੀ,
1: 15 ਅਗਸਤ ਕਹਿੰਦੇ ਇੰਡੀਆ ਦੇ ਲਈ ਤਾਂ ਬਹੁਤ ਪ੍ਰਾਊਡ ਅਤੇ ਇਮੋਸ਼ਨਲ ਡੇ ਹੁੰਦਾ ਆ, ਕਿਉਂਕਿ 15 ਅਗਸਤ 1947 ਨੂੰ ਇੰਡੀਆ ਬ੍ਰਿਟਿਸ਼ ਰੂਲ ਤੋਂ ਆਜ਼ਾਦ ਹੋਇਆ ਸੀ ਅਤੇ ਇਸ ਕਰਕੇ ਹਰ ਸਾਲ 15 ਅਗਸਤ ਨੂੰ ਇੰਡੀਪੈਂਡੈਂਸ ਡੇ ਜਾਣੀ ਕਿ ਆਜ਼ਾਦੀ ਦਿਵਸ ਮਨਾਇਆ ਜਾਂਦਾ ਸਾਡੇ ਭਾਰਤ ਵਿੱਚ। ਤੇ 2026 ਵਿੱਚ ਕਹਿੰਦੇ ਜਿਹੜਾ ਇੰਡੀਪੈਂਡੈਂਸ ਡੇ ਸੀਗਾ ਇਹ 80th ਸੀਗਾ, ਮਤਲਬ 80ਵਾਂ ਸੀਗਾ।
0: ਅੱਛਾ, ਵੈਸੇ ਮੈਂ 80ਵਾਂ ਬਣਦਾ ਕਿ 79ਵਾਂ ਬਣਦਾ?
1: ਉਹ ਕਹਿੰਦੇ ਕਿ 80th ਇੰਡੀਪੈਂਡੈਂਸ ਡੇ ਸੀਗਾ ਸੈਲੀਬ੍ਰੇਟ ਕੀਤਾ ਗਿਆ ਕਿ ਮਾਰਕਿੰਗ 79 ਸਿੰਸ ਇੰਡੀਪੈਂਡੈਂਸ।
0: ਅੱਛਾ, ਓਕੇ, ਚਲੋ ਠੀਕ ਹੈ ਫਿਰ ਤੇ, ਹਨਾ। ਹਾਂਜੀ, ਤੇ ਜਦੋਂ ਵੀ 15 ਅਗਸਤ ਆਉਂਦਾ ਉਦੋਂ ਠੀਕ ਹੈ ਕਿ ਅਸੀਂ ਵੀ ਬਚਪਨ ਦੇ ਵਿੱਚ ਇਸ ਤਰ੍ਹਾਂ ਹੀ, ਹਨਾ, ਇਹਨੂੰ ਐਜ਼ ਅ ਇੰਡੀਪੈਂਡੈਂਸ ਡੇ ਹੀ ਮਨਾਉਂਦੇ ਰਹੇ ਔਰ ਹਰ ਜਗ੍ਹਾ ਮਨਾਇਆ ਵੀ ਜਾਂਦਾ। ਹਾਂਜੀ, ਇਹ ਬਹੁਤ ਵੱਡੀ ਗੱਲ ਸੀ ਕਿ ਜਿਹੜਾ ਬ੍ਰਿਟਿਸ਼ ਰੂਲ ਤੋਂ ਆਜ਼ਾਦੀ ਮਿਲੀ ਸੀ, ਹਨਾ। ਬਟ ਇਹਦੇ ਨਾਲ ਇੱਕ ਹੋਰ ਵੀ ਗੱਲ ਜੁੜਦੀ ਆ ਕਿਉਂਕਿ ਦੇਸ਼ ਦਾ ਬਟਵਾਰਾ ਹੋ ਗਿਆ ਸੀ, ਹਨਾ, ਤੇ ਕਈ ਲੋਕ ਇਹਨੂੰ ਹਾਲੇ ਵੀ ਆਜ਼ਾਦੀ ਦਿਵਸ ਵੱਲੋਂ ਨਹੀਂ ਮਨਾਉਂਦੇ, ਉਹ ਬਟਵਾਰਾ ਹੀ ਕਹਿੰਦੇ ਨੇ। ਤੇ ਹੁਣ ਜੇ ਅਸੀਂ ਵੇਖੀਏ ਤੇ ਬਹੁਤ ਸਾਰੀਆਂ ਫਿਲਮਾਂ ਵੀ ਬਣ ਚੁੱਕੀਆਂ ਤੇ ਅਸਲ ਵਿੱਚ ਜਿਹੜਾ ਇਹ ਬਟਵਾਰਾ ਸੀਗਾ ਉਹਦਾ ਦੁੱਖ ਉਹੀ ਸਮਝ ਸਕਦਾ ਜਿਹਨੇ ਇਸ ਨੂੰ ਆਪਣੇ ਸਰੀਰ ਤੇ ਹੰਡਾਇਆ ਹੋਵੇ, ਹਨਾ। ਦੂਸਰਾ ਇਨਸਾਨ ਕਿਉਂ ਕਹਿੰਦੇ ਹੁੰਦੇ ਜੇ ਜਿਹਨੇ ਤੰਗ ਜੁੱਤੀ ਪਾਈ ਹੋਵੇ ਉਹਨੂੰ ਹੀ ਪਤਾ ਹੁੰਦਾ, ਦੂਸਰੇ ਨੂੰ ਉਹਦੀ ਪੀੜ ਦਾ ਪਤਾ ਨਹੀਂ ਹੁੰਦਾ। ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹਨਾਂ ਦੇ ਵਿੱਚ, ਖਾਸ ਤੌਰ 'ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਬਹੁਤ ਸਾਰੇ ਉਹ ਪਰਿਵਾਰ ਨੇ ਜਿਹਨਾਂ ਦੇ ਵਿੱਚ ਕੋਈ ਨਾ ਕੋਈ ਜੀ ਅਜਿਹਾ ਸੀ, ਹਾਲੇ ਵੀ ਹੈ ਤੇ ਬਹੁਤ ਦੇਰ ਤੱਕ, ਜਿਸ ਤਰ੍ਹਾਂ ਕਿ ਜੇ ਹੁਣ ਅਸੀਂ ਸਾਡੀ ਉਮਰ ਦੀ ਗੱਲ ਕਰੀਏ ਤੇ ਉਹਨਾਂ ਨੇ ਆਪਣੇ ਮਾਂ ਬਾਪ ਦੇ ਉਮਰ ਦੇ ਲੋਕਾਂ ਨੂੰ ਉਸ ਟਾਈਮ ਦੀਆਂ ਗੱਲਾਂ ਕਰਦਿਆਂ ਸੁਣਿਆ, ਹਨਾ। ਤੇ ਹੁਣ ਵੀ ਇਸ ਟਾਈਮ ਵੀ ਕਈ ਲੋਕ ਹੈ ਨੇ ਕਿ ਜਿਹੜੇ ਉਧਰੋਂ ਆਏ ਸੀਗੇ ਪਾਕਿਸਤਾਨ ਤੋਂ ਤੇ ਉਹ ਹਾਲੇ ਵੀ ਗੱਲਾਂ ਕਰਦੇ ਆ। ਪਰ ਜੇ ਅਸੀਂ ਉਹ ਇਸ ਇਹ ਗੱਲ ਨਹੀਂ ਕਰਾਂਗੇ ਕਿਉਂਕਿ ਸਾਡੇ ਪੇਰੈਂਟਸ ਨੇ ਸਾਡੇ ਤੱਕ ਗੱਲ ਪਹੁੰਚਾਈ ਤੇ ਅਸੀਂ ਅੱਗੋਂ, ਹਨਾ, ਆਪਣੇ ਬੱਚਿਆਂ ਨੂੰ ਜਦੋਂ ਦੱਸਦੇ ਹਾਂ ਕਿਉਂਕਿ ਸਾਨੂੰ ਪਤਾ ਆ, ਅਸੀਂ ਵੇਖਿਆ ਆਪਣੇ ਪੇਰੈਂਟਸ ਨੂੰ, ਕਿਉਂਕਿ ਮੇਰੇ ਮਦਰ ਜਿਹੜੇ ਸੀਗੇ ਉਹ ਲਾਹੌਰ ਤੋਂ ਆਏ ਸੀਗੇ ਤੇ ਮੈਂ ਆਪਣੇ ਮਤਲਬ ਕਿ ਨਾਨਕਾ ਪਰਿਵਾਰ, ਹਨਾ, ਜਿਹੜੇ ਕਿ ਇੱਕ ਸੰਪੰਨ ਪਰਿਵਾਰ ਸੀ, ਉੱਥੋਂ ਚੰਗੀ ਉਹਨਾਂ ਦੀ ਜ਼ਮੀਨ ਜਾਇਦਾਦ ਸੀਗੀ ਤੇ ਬਹੁਤ ਵੱਡਾ ਪਰਿਵਾਰ ਸੀ, ਇੱਕ ਤਰ੍ਹਾਂ ਜੁਆਇੰਟ ਫੈਮਿਲੀ ਆਪਾਂ ਕਹਿ ਸਕਦੇ ਹਾਂ, ਬਹੁਤ ਪਰਿਵਾਰ ਦੇ ਜੀ ਸੀਗੇ। ਤੇ ਜਦੋਂ ਉਹ ਛੱਡ ਕੇ ਆਏ ਤੇ ਉਹਨਾਂ ਤੋਂ, ਮਤਲਬ ਜਦੋਂ ਅਸੀਂ ਉਹਨਾਂ ਦੇ ਵਿੱਚ ਵਿਚਰਦੇ ਸੀ ਉਦੋਂ ਨਹੀਂ ਸੀ ਸਾਨੂੰ ਅਹਿਸਾਸ ਹੁੰਦਾ ਉਦੋਂ, ਕਿਉਂਕਿ ਸਾਡੀ ਏਜ ਛੋਟੀ ਸੀ। ਪਰ ਹੁਣ ਸਾਨੂੰ ਮਹਿਸੂਸ ਹੁੰਦਾ ਆ ਕਿ ਉਹਨਾਂ ਦੇ ਵਿੱਚ ਉਹ ਚੀਜ਼ ਦਾ ਦਰਦ, ਰੋਜ਼ ਉਸ ਦਰਦ ਨੂੰ ਜਿੰਦੇ ਸੀਗੇ, ਹਨਾ, ਕਿ ਉਹ ਮਤਲਬ ਜਦੋਂ ਵੀ ਉਹਨਾਂ ਨੂੰ, ਖਾਸ ਤੌਰ 'ਤੇ ਜਦੋਂ ਕੋਈ ਖੁਸ਼ੀ ਦਾ ਦਿਨ ਹੁੰਦਾ ਸੀਗਾ ਤੇ ਉਦੋਂ ਉਹ ਕਹਿੰਦੇ ਸੀ ਜੇ ਅਸੀਂ ਉੱਥੇ ਹੁੰਦੇ ਤੇ ਅਸੀਂ ਇਹ ਖੁਸ਼ੀ ਇੱਦਾਂ ਮਨਾਉਣੀ ਸੀ
1: ਜੀ। ਜਿੱਦਾਂ ਹੁਣ ਆਪਾਂ ਆਪ ਵੀ ਦੇਖਦੇ ਹਾਂ ਕਿ ਆਪਾਂ ਤਾਂ ਆਪਣੀ ਮਰਜ਼ੀ ਨੇ ਇੱਥੇ ਮਾਈਗ੍ਰੇਟ ਹੋ ਕੇ ਆਏ ਹਾਂ ਤੇ ਜਦੋਂ ਅਸੀਂ ਆਪਣੀ ਕੰਟਰੀ ਵਾਪਸ ਜਾਂਦੇ ਹਾਂ ਤਾਂ ਸਾਡਾ ਹਮੇਸ਼ਾ ਆਉਂਦਿਆਂ ਦਿਲ ਖੁੱਸਦਾ ਆ ਵੀ ਸਾਨੂੰ ਲੱਗਦਾ ਸਾਡਾ ਪਿੱਛੇ ਰਹਿ ਗਿਆ, ਤਾਂ ਉਹਨਾਂ ਨੂੰ ਤਾਂ ਜ਼ਬਰਦਸਤੀ ਉੱਥੋਂ ਉਠਾ ਦਿੱਤਾ ਗਿਆ, ਉਹਨਾਂ ਦੀ ਕੋਈ ਮਰਜ਼ੀ ਵੀ ਨਾ ਪੁੱਛੀ ਗਈ।
0: ਔਰ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਸੀਗੇ ਕਿ ਜਿਹੜੇ ਇਸ ਭੁਲੇਖੇ ਵਿੱਚ ਉੱਠ ਕੇ ਆ ਗਏ ਕਿ ਅਸੀਂ ਫਿਰ ਵਾਪਸ ਆਉਣਾ ਆ
1: ਜੀ,
0: ਹਨਾ, ਤੇ ਉਹ ਆਪਣੀਆਂ ਕੁਛ ਉਹੋ ਜਿਹੀਆਂ ਚੀਜ਼ਾਂ ਵੀ ਨਹੀਂ ਲੈ ਕੇ ਆਏ, ਕਈ ਤੇ ਆਪਣੀਆਂ ਮਤਲਬ ਜਿਸ ਤਰ੍ਹਾਂ ਕਿ ਗਹਿਣਾ ਗੱਟਾ ਉਹ ਵੀ ਛੱਡ ਆਏ ਕਿ ਕੋਈ ਨਹੀਂ ਅਸੀਂ ਵਾਪਸ ਆਉਣਾ ਆ
1: ਜੀ,
0: ਹਨਾ, ਕੁਛ ਟਾਈਮ ਲਈ ਸਿਰਫ ਚੱਲੇ ਆ
1: ਜੀ,
0: ਹਨਾ। ਤੇ ਕਈਆਂ ਦੀਆਂ ਕੁਛ ਇਹੋ ਜਿਹੀਆਂ ਮਤਲਬ ਕਿ ਕੀਮਤੀ ਚੀਜ਼ਾਂ ਹੁੰਦੀਆਂ ਜਿਹਨਾਂ ਦੇ ਨਾਲ ਉਹਨਾਂ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਆ
1: ਜੀ,
0: ਹੈ, ਤੇ ਉਹ ਨਹੀਂ ਲੈ ਕੇ ਆ ਸਕੇ
1: ਜੀ,
0: ਰਾਤੋਂ ਰਾਤ ਕਈਆਂ ਨੂੰ ਘਰ ਛੱਡਣੇ ਪਏ। ਔਰ ਉਹਨਾਂ ਪਰਿਵਾਰਾਂ ਦਾ ਜਿਹੜਾ ਮੇਰੇ ਨਾਨਕਿਆਂ ਦਾ ਪਰਿਵਾਰ ਸੀਗਾ ਉਹਨਾਂ ਵਿੱਚੋਂ, ਹਾਲਾਂਕਿ ਚਲੋ ਬਟਵਾਰੇ ਦੇ ਟਾਈਮ 'ਤੇ ਜਦੋਂ ਮਤਲਬ ਕਿ ਉਹ ਮੂਵ ਹੋ ਰਹੇ ਸੀ, ਕਿਸੇ ਦੀ ਮੌਤ ਉਦੋਂ ਨਹੀਂ ਹੋਈ
1: ਜੀ,
0: ਹੈਨਾ, ਬਟ ਮੈਂ ਕਹਿੰਦੀ ਕਿ ਉਹ ਪਰਿਵਾਰ ਜਿਹੜੇ ਸਾਰੇ ਪਰਿਵਾਰ ਦੇ ਵਿੱਚੋਂ ਇੱਕ ਇਕੱਲਾ ਜੀ
1: ਜੀ
0: ਜਿੰਦਾ ਬਚਿਆ ਤੇ ਉਹ ਆ ਗਿਆ ਇੰਡੀਆ ਦੇ ਵਿੱਚ, ਹੈਨਾ, ਜਾਂ ਮਤਲਬ ਕਿ ਪਰਿਵਾਰ ਦੇ ਵਿੱਚੋਂ ਕੋਈ ਚੀਜ਼ ਜਿਹੜਾ ਸੀਗਾ ਉਹਨਾਂ ਦਾ ਵਿਛੜ ਗਿਆ
1: ਜੀ,
0: ਹੈਨਾ, ਮਤਲਬ ਕਿ ਉਹਨਾਂ ਦਾ ਦੁੱਖ ਤੁਸੀਂ ਵੇਖੋ, ਕਿਉਂਕਿ ਜਿਸ ਤਰ੍ਹਾਂ ਮੈਂ ਦੱਸ ਰਹੀ ਸੀਗੀ ਕਿ ਸਾਡੇ ਪਰਿਵਾਰ ਵਿੱਚ ਨਾਨਕੇ ਪਰਿਵਾਰ ਵਿੱਚ ਜਦੋਂ ਕੋਈ ਖੁਸ਼ੀ ਆਉਣੀ ਉਹਨਾਂ ਨੇ ਕਹਿਣਾ ਜੇ ਅਸੀਂ ਆਪਣੇ ਕੀਰਕੇ ਪਿੰਡ ਹੁੰਦੇ ਅੱਜ ਅਸੀਂ ਖੁਸ਼ੀ ਇੱਦਾਂ ਮਨਾਉਣੀ ਸੀ, ਅਤੇ ਜਦੋਂ ਫਿਰ ਜੇ ਕੋਈ ਦੁੱਖ ਹੁੰਦਾ ਸੀਗਾ ਹੈਨਾ, ਤਾਂ ਫਿਰ ਵੀ ਉਹਨਾਂ ਨੂੰ ਲੱਗਦਾ ਹੁੰਦਾ ਸੀ ਜੇ ਤੰਗੀ ਉਹਨਾਂ ਨੂੰ ਕੋਈ ਆਉਂਦੀ ਸੀ ਉਹ ਕਹਿੰਦੇ ਸੀ ਜੇ ਅਸੀਂ ਉੱਥੇ ਹੁੰਦੇ ਸਾਨੂੰ ਇਹ ਤੰਗੀ ਨਹੀਂ ਸੀ ਹੋਣੀ
1: ਜੀ,
0: ਹੈਨਾ। ਔਰ ਉਹਨਾਂ ਪਰਿਵਾਰਾਂ ਦੇ ਵਿੱਚੋਂ ਜਿਸ ਤਰ੍ਹਾਂ ਕਾਫੀ ਵੱਡਾ ਪਰਿਵਾਰ ਸੀਗਾ ਮੇਰੇ, ਮਤਲਬ ਚਾਰ ਸਕੇ ਮਾਮੇ ਸੀ, ਫਿਰ ਉਹਨਾਂ ਦੇ ਅੱਗੋਂ ਮਤਲਬ ਕਿ ਚਾਚਿਆਂ ਦੇ, ਮੇਰੇ ਮਦਰ ਦੇ ਚਾਚੇ ਤਾਏ ਉਹਨਾਂ ਦੇ ਬੱਚੇ
1: ਜੀ,
0: ਹੈਨਾ, ਉਹਨਾਂ ਦੇ ਵਿੱਚੋਂ ਹੁਣ ਕਈਆਂ ਦੀ ਹਾਲੇ ਮਤਲਬ ਕਿ ਹੁਣ ਉਹ ਤੀਸਰੀ ਚੌਥੀ ਜਨਰੇਸ਼ਨ

0: ਤੇ ਉਸੇ ਰਾਤ ਉਹਨਾਂ ਨੇ ਅਨਾਊਂਸ ਕਰਤਾ ਵੀ ਬਟਵਾਰਾ ਹੋਣ ਲੱਗਿਆ ਕਿ ਤੁਸੀਂ ਚਲੇ ਜਾਓ। ਤਾਂ ਕਿਤੇ ਨਾ ਕਿਤੇ ਜਿਵੇਂ ਤੁਸੀਂ ਕਿਹਾ ਵੀ ਕਿਤੇ ਨਾ ਕਿਤੇ ਬਹੁਤ ਲੋਕਾਂ ਦੇ ਅੰਦਰ ਇਹ ਉਮੀਦ ਸੀਗੀ ਵੀ ਸ਼ਾਇਦ ਅਸੀਂ ਟੈਂਪਰਰੀ ਚੱਲਿਆਂ ਅਤੇ ਵਾਪਸ ਫਿਰ ਉਹਨਾਂ ਜਗ੍ਹਾ 'ਤੇ ਆ ਜਾਵਾਂਗੇ, ਜਾਂ ਕਈਆਂ ਦੇ ਆਪਣੇ ਪਿਆਰੇ ਵਿਸਰ ਗਏ ਉਹਨਾਂ ਤੋਂ, ਜਾਂ ਜਦੋਂ ਲੋਕ ਇੱਧਰ ਉੱਧਰ ਜਾ ਰਹੇ ਸੀਗੇ ਤਾਂ ਉਸ ਦੌਰਾਨ ਕਿੰਨੀਆਂ ਘਟਨਾਵਾਂ ਮਿਸ ਹੈਪਨਿੰਗਸ ਹੋਈਆਂ ਕੁੜੀਆਂ ਦੇ ਨਾਲ ਜਾਂ ਬਜ਼ੁਰਗਾਂ ਦੇ ਨਾਲ, ਕਿੰਨੇ ਜਾਨਵਰਾਂ ਦੇ ਨਾਲ। ਤਾਂ ਉਹ ਘਟਨਾਵਾਂ ਨੂੰ ਜੇ ਅਸੀਂ ਅੱਜ ਕਹਿੰਦੇ ਹਾਂ ਵੀ ਆਜ਼ਾਦੀ ਹੋ ਗਈ ਆ, ਤਾਂ ਉਹਨਾਂ ਘਟਨਾਵਾਂ ਦੀ ਜਾਂ ਉਹਨਾਂ ਦਰਦਾਂ ਦੀ ਭਰਪਾਈ ਕਿਤੇ ਵੀ ਨਹੀਂ ਹੋਈ।
1: ਬਿਲਕੁਲ, ਕਿਉਂਕਿ ਜਦੋਂ ਤੁਸੀਂ ਬਚਪਨ 'ਚ ਹੁੰਦੇ ਹੋ, ਸਕੂਲਸ ਦੇ ਵਿੱਚ ਤੁਹਾਨੂੰ ਇੰਡੀਪੈਂਡੈਂਸ ਡੇ ਬਾਰੇ ਦੱਸਿਆ ਜਾਂਦਾ ਤੇ ਉੱਥੇ ਤੁਹਾਨੂੰ ਮਤਲਬ ਕਿ ਸੈਲੀਬ੍ਰੇਸ਼ਨਸ ਲਈ ਕਿਹਾ ਜਾਂਦਾ, ਅਸੀਂ ਉਹਦਾ ਪਾਰਟ ਵੀ ਬਣਦੇ ਹਾਂ। ਬਟ ਜਿਸ ਤਰ੍ਹਾਂ ਤੁਹਾਡੀ ਉਮਰ ਵੱਡੀ ਹੁੰਦੀ, ਤੁਹਾਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ, ਜਾਂ ਤੁਹਾਡੇ ਕਿਸੇ ਦੇ ਨਾਲ ਮੁਲਾਕਾਤ ਇਹੋ ਜਿਹੇ ਦੇ ਨਾਲ ਹੁੰਦੀ ਆ। ਸਾਡੇ ਘਰ ਦੇ ਵਿੱਚ ਮਦਰ ਦੇ ਹੈਲਪਰ ਸੀ ਤੇ ਉਹ ਵੀ ਇਸ ਤਰ੍ਹਾਂ ਹੀ ਪਾਕਿਸਤਾਨ ਤੋਂ ਆਏ ਸੀਗੇ, ਤੇ ਉਹਨਾਂ ਨੇ ਮੇਰੇ ਮਦਰ ਨੇ ਤੇ ਉਹਨਾਂ ਨੇ ਆਪਸ ਵਿੱਚ ਆਮ ਤੌਰ 'ਤੇ ਗੱਲਾਂ ਕਰਦੇ ਰਹਿਣਾ, ਹੈਨਾ। ਤੇ ਮੈਂ ਕਿਉਂਕਿ ਹੋਸਟਲ ਵਿੱਚ ਰਹਿੰਦੀ ਸੀ ਤੇ ਮੈਂ ਜਦੋਂ ਫਸਟ ਟਾਈਮ ਉਹਨਾਂ ਨੂੰ ਆ ਕੇ ਮਿਲੀ ਤੇ ਮੈਂ ਆਪਣੇ ਮਦਰ ਨੂੰ ਪੁੱਛਿਆ ਤੇ ਕਹਿੰਦੇ ਵੀ ਹਾਂ, ਮਤਲਬ ਵੀ ਮੈਂ ਇਹਦੇ ਨਾਲ ਵੀ ਉਹ ਬਟਵਾਰੇ ਟਾਈਮ ਦੀਆਂ ਗੱਲਾਂ ਕਰਦੇ ਰਹਿੰਦੇ, ਵੀ ਸਾਡੀਆਂ ਬੜੀਆਂ ਮਤਲਬ ਵੀ ਕੋਮਨ ਗੱਲਾਂ ਹੁੰਦੀਆਂ ਆ। ਤੇ ਮੈਂ ਫਿਰ ਉਹਨਾਂ ਦੇ ਨਾਲ ਮੈਂ ਵੀ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਕਿੱਥੋਂ ਆਏ, ਕਿਸ ਤਰ੍ਹਾਂ ਹੋਇਆ, ਹੈਨਾ, ਇੱਕ ਕਿਉਰਿਓਸਿਟੀ ਜੀ ਹੋ ਜਾਂਦੀ ਆ। ਤੇ ਉਹ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਦੱਸਿਆ, ਤੇ ਮੈਂ ਅੱਜ ਤੱਕ ਵੀ ਮਤਲਬ ਉਹ ਚੀਜ਼ ਨੂੰ ਨਹੀਂ ਭੁੱਲ ਸਕੀ ਕਿ ਉਹ ਕਹਿੰਦੇ ਕਿ ਮੈਂ ਮਤਲਬ ਮੇਰੇ ਹਸਬੈਂਡ ਨੂੰ ਮਾਰ ਦਿੱਤਾ ਮੇਰੇ ਸਾਹਮਣੇ, ਤੇ ਕਹਿੰਦੇ ਮੈਂ ਆਪਣੇ ਬੱਚੇ ਨੂੰ, ਮੇਰੇ ਬੱਚੇ ਨੂੰ ਵੀ ਮਾਰਤਾ, ਤੇ ਕਹਿੰਦੇ ਮੈਂ ਆਪਣੇ ਮਰੇ ਹੋਏ ਬੱਚੇ ਨੂੰ ਚੁੱਕ ਕੇ ਤੇ ਆਪਣੇ ਮਤਲਬ ਕਿ ਹਸਬੈਂਡ ਦੇ ਖੂਨ ਦੇ ਵਿੱਚ, ਕਹਿੰਦੇ ਵੀ ਮੇਰੇ ਪੈਰ ਜਿਹੜੇ ਉਹ ਭਿੱਜ ਗਏ ਸੀਗੇ, ਤੇ ਕਹਿੰਦੇ ਮੈਂ ਲਾਸ਼ਾਂ ਦੇ ਉੱਤੋਂ ਦੀ ਟੱਪ ਕੇ, ਤੇ ਕਹਿੰਦੀ ਮੈਂ ਬਹੁਤ ਦੇਰ ਤੱਕ ਆਪਣੇ ਮਰੇ ਹੋਏ ਬੱਚੇ ਨੂੰ ਚੁੱਕ ਕੇ ਤੇ ਭੱਜਦੀ ਰਹੀ, ਪਰ ਕਹਿੰਦੇ ਵੀ ਐਂਡ ਦੇ ਵਿੱਚ ਕਹਿੰਦੀ ਵੀ ਮੇਰੀ ਬੱਸ ਹੋ ਗਈ ਕਿ ਮੇਰੇ ਕੋਲੋਂ ਉਹ ਬੱਚਾ ਚੁੱਕ ਕੇ ਨਹੀਂ ਸੀ ਭੱਜਿਆ ਜਾਂਦਾ, ਤੇ ਫਿਰ ਮੈਂ ਆਪਣੇ ਬੱਚੇ ਨੂੰ ਛੱਡ ਕੇ, ਤੇ ਕਹਿੰਦੀ ਮੈਂ ਉੱਥੋਂ ਮਤਲਬ ਵੀ ਆਪਣੀ ਜਾਨ ਬਚਾ ਕੇ ਤੇ ਮੈਂ ਆ ਗਈ, ਹੈਨਾ। ਸੋ ਇਹੋ ਜਿਹੀਆਂ ਕੁਛ ਸਟੋਰੀਜ਼ ਨੇ ਜਿਹੜੀਆਂ ਮਤਲਬ ਕਿ ਤੁਹਾਡੇ ਘਰ ਘਰ ਜਾਂਦੀਆਂ ਆ, ਤੇ ਤੁਸੀਂ ਬੇਸ਼ੱਕ ਜਿੰਨੇ ਮਰਜ਼ੀ ਖੁਸ਼ ਹੁੰਦੇ ਹੋ ਕਿ ਅਸੀਂ ਆਜ਼ਾਦੀ ਪਾਈ, ਹੈਨਾ, ਆਜ਼ਾਦ ਦੇਸ਼ ਵਿੱਚ ਜੰਮੇ ਪਲੇ ਹਾਂ, ਪਰ ਫਿਰ ਵੀ ਤੁਸੀਂ ਇਹਨਾਂ ਗੱਲਾਂ ਨੂੰ ਕਦੀ ਭੁੱਲ ਨਹੀਂ ਪਾਉਂਦੇ
0: ਜੀ। ਆ ਪਿੱਛੇ ਜੇ ਤਾਂ ਕਾਫੀ ਦੌਰ ਵੀ ਚੱਲਿਆ ਸੀਗਾ ਕਿ ਜਿਵੇਂ ਬਹੁਤ ਬਜ਼ੁਰਗ ਸੀਗੇ ਉਹ ਜਿਹੜੇ ਉਹਨਾਂ ਟਾਈਮਾਂ 'ਚ ਇੱਧਰ ਆਏ ਸੀਗੇ ਕਿ ਜਦੋਂ ਪਾਕਿਸਤਾਨ ਦਾ ਵੀਜ਼ਾ ਮਿਲਣ ਲੱਗ ਗਿਆ ਸੀ, ਤਾਂ ਉਹ ਵਾਪਸ ਉਹਨਾਂ ਥਾਵਾਂ 'ਤੇ ਗਏ, ਉਹਨਾਂ ਗਲੀਆਂ 'ਚ ਗਏ, ਤਾਂ ਉਹਨਾਂ ਨੂੰ ਮਤਲਬ ਇੰਨੇ ਸਾਲਾਂ ਬਾਅਦ ਵੀ ਉੱਥੋਂ ਦੀ ਹਰ ਇੱਕ ਗਲੀ ਦੀ, ਹਰ ਇੱਕ ਘਰ ਦੀ ਮੈਮਰੀ ਯਾਦ ਸੀ, ਅਤੇ ਉਹ ਆਪਣਾ ਘਰ ਲੱਭ ਲੈਂਦੇ ਸੀ ਵੀ ਅਸੀਂ ਇੱਥੇ ਰਹਿੰਦੇ ਸੀ।
1: ਹਾਂ, ਤੁਸੀਂ ਇਹ ਦੇਖੋ ਕਿ ਮਤਲਬ ਇਹਦੇ ਵਿੱਚ ਹੁਣ ਜਦੋਂ ਬੱਚਿਆਂ ਦੇ ਨਾਲ ਵੀ, ਈਵਨ ਕਿ ਉਹਨਾਂ ਨੂੰ ਉਹਨਾਂ ਦਾ ਕੋਈ ਇਹਦੇ ਨਾਲ ਰਿਲੇਸ਼ਨ ਨਹੀਂ ਹੈਗਾ, ਕੋਈ ਵੀ ਉਹਦੇ ਨਾਲ ਮਤਲਬ ਵੀ ਉਹ ਰਿਲੇਟ ਨਹੀਂ ਕਰ ਪਾਉਂਦੇ, ਹੈ ਨਾ, ਪਰ ਫਿਰ ਵੀ ਜਦੋਂ ਉਹਨਾਂ ਨੂੰ ਗੱਲ ਦੱਸੀ ਦੀ ਆ ਕਿ ਹਾਂ ਮਤਲਬ ਕਿ ਤੁਹਾਡੇ ਗ੍ਰੈਂਡ ਪੇਰੈਂਟਸ ਇੱਦਾਂ ਉਹਨਾਂ ਨਾਲ ਹੋਇਆ, ਉਹ ਇੱਦਾਂ ਆਏ, ਇੱਦਾਂ ਹੋਇਆ, ਹੈ ਨਾ, ਅਤੇ ਉਹਨਾਂ ਵਿੱਚ ਵੀ ਥੋੜ੍ਹੀ ਜਿਹੀ ਕਿਉਰਿਓਸਿਟੀ ਬਣਦੀ ਕਿ ਅੱਛਾ ਉਹ ਘਰ ਕਿਸ ਤਰ੍ਹਾਂ ਦਾ ਹੋਏਗਾ, ਹੈ ਨਾ। ਅਤੇ ਹੁਣ ਮੇਰੇ ਮਤਲਬ ਕਿ ਮਾਮਾ ਜੀ ਦਾ ਬੇਟਾ, ਉਹ ਮੈਨੂੰ ਪਤਾ ਲੱਗਾ ਵੀ ਉਹ ਲਾਹੌਰ ਜਾ ਕੇ ਆਇਆ, ਅਤੇ ਮੈਂ ਘਰ ਵਿੱਚ ਗੱਲ ਕਰ ਰਹੀ ਸੀ, ਮੈਂ ਕਿਹਾ ਕਿ ਇੰਨੇ ਸਾਲਾਂ ਬਾਅਦ, ਹੈ ਨਾ, ਵੀ ਉਹਨੂੰ ਵੀ ਹੋਇਆ ਕਿ ਮੇਰੇ ਫਾਦਰ ਜਿੱਥੇ ਜੰਮੇ ਪਲੇ ਸੀ ਮੈਂ ਜਾ ਕੇ ਵੇਖ ਕੇ ਆਵਾਂ। ਅਤੇ ਮੈਂ ਘਰ 'ਚ ਜਦੋਂ ਗੱਲ ਕਰ ਰਹੀ ਸੀਗੀ ਤਾਂ ਮੇਰੀ ਡਾਟਰ ਨੇ ਕਿਹਾ, ਕਹਿੰਦੀ ਮੰਮੀ ਮਾਮਾ ਜੀ ਉੱਥੋਂ ਦੀ ਫੋਟੋਆਂ ਨਹੀਂ ਲੈ ਕੇ ਆਏ ਕਿ ਅਸੀਂ ਮਤਲਬ ਕਿ ਫੋਟੋਆਂ ਵੇਖਣੀਆਂ ਚਾਹੁੰਦੇ ਹਾਂ। ਅਤੇ ਮੈਂ ਸੋਚਦੀ ਹਾਂ ਕਿ ਜੇ ਮਤਲਬ ਕਿ ਮੇਰੀ ਬੇਟੀ ਦੇ ਮਨ ਵਿੱਚ ਇੰਨੀ ਕਿਉਰਿਓਸਿਟੀ ਹੋ ਗਈ ਕਿ ਮਤਲਬ ਕਿ ਮੈਂ ਉਹ ਫੋਟੋਆਂ ਵੇਖਾਂ, ਅਤੇ ਜਿਹੜੇ ਉਹਨਾਂ ਨੂੰ ਛੱਡ ਕੇ ਆਏ ਸੀ
0: ਜੀ,
1: ਹੈਨਾ, ਤੇ ਸਾਰੀ ਉਮਰ ਮੈਨੂੰ ਲੱਗਦਾ ਕਿ ਉਹ ਜਿਹੜਾ ਪਰਿਵਾਰ ਸੀਗਾ, ਜਿਸ ਇੱਕ ਪਰਿਵਾਰ ਨੂੰ ਮੈਂ ਜਾਣਦੀ ਸੀ, ਮੈਂ ਆਪਣੇ ਮਦਰ ਨੂੰ ਜਾਣਦੀ ਸੀ, ਉਹਨਾਂ ਵਿੱਚ ਹਮੇਸ਼ਾ ਇਹ ਆਸ ਰਹਿੰਦੀ ਸੀ ਕਿ ਅਸੀਂ ਕਦੇ ਨਾ ਕਦੇ ਵਾਪਸ ਜਾਈਏ
0: ਜੀ,
1: ਹੈਨਾ, ਵੀ ਕਦੇ ਨਾ ਕਦੇ ਵਾਪਸ ਜਾਈਏ। ਸੋ ਉਹਨਾਂ ਦੇ ਬਾਰੇ ਸੋਚ ਕੇ ਤੇ ਫਿਰ ਕਦੇ ਲੱਗਦਾ ਨਹੀਂ ਕਿ ਅਸੀਂ ਖੁਸ਼ੀਆਂ ਮਨਾਈਏ
0: ਜੀ। ਜਦੋਂ ਆਪਾਂ ਮਤਲਬ ਇੰਡੀਪੈਂਡੈਂਸ ਡੇ ਦੇ ਨਾਲ ਨਾਲ ਜਦੋਂ ਹਮੇਸ਼ਾ ਹੀ ਆਪਾਂ ਪਿਛਲੇ ਸਾਲ ਵੀ ਜਦੋਂ ਇਸ ਟੋਪਿਕ 'ਤੇ ਗੱਲ ਕੀਤੀ ਸੀ ਤਾਂ ਸਾਡਾ ਆਜ਼ਾਦੀ ਸਾਡੀ ਪਿੱਛੇ ਰਹਿ ਗਈ ਸੀ, ਤਾਂ ਸਾਡੇ ਬਟਵਾਰੇ ਦਾ ਦੁੱਖ ਜ਼ਿਆਦਾ ਵੱਡਾ ਸਾਹਮਣੇ ਆਇਆ ਸੀਗਾ। ਪਤਾ ਨਹੀਂ ਇਹਦੇ ਪਿੱਛੇ ਕੀ ਰੀਜ਼ਨ ਸੀਗਾ ਵੀ ਜੇ ਨਾ ਵੀ ਬਟਵਾਰਾ ਕਰਦੇ ਤਾਂ ਵੀ ਮਤਲਬ ਜੇ ਅੱਜ ਦੇ ਟਾਈਮ 'ਚ ਦੇਖੀਏ ਤਾਂ ਸਾਡੀ ਆਪਣੀ ਕਮਿਊਨਿਟੀ, ਆਪਣੇ ਲੋਕ, ਸਾਡਾ ਆਪਣਾ ਉਹ ਦੇਸ਼ ਹੀ ਕਿੰਨਾ ਵੱਡਾ ਹੁੰਦਾ, ਤਾਂ ਅਸੀਂ ਨਿੱਕੇ ਨਿੱਕੇ ਦੋ ਹਿੱਸਿਆਂ 'ਚ ਵੰਡ ਕੇ ਇੰਨੀਆਂ ਚੀਜ਼ਾਂ ਨਾਲ ਸ਼ਾਇਦ ਸਟਰਗਲ ਨਾ ਕਰ ਰਹੇ ਹੁੰਦੇ ਵੀ ਜਿੱਦਾਂ ਪਾਕਿਸਤਾਨ ਦੇ ਲੋਕਾਂ ਦੀਆਂ ਜਦੋਂ ਅਸੀਂ ਗੱਲਾਂ ਸੁਣਦੇ ਹਾਂ ਤਾਂ ਉਹ ਕਹਿੰਦੇ ਨੇ ਵੀ ਉਹ ਫਾਈਨੈਂਸ਼ਲੀ ਇੰਨੇ ਤੰਗ ਨੇ। ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਫਿਰ ਵੀ ਅਸੀਂ ਉਹਨਾਂ ਨਾਲੋਂ ਬਿਹਤਰ ਹੈਗੇ ਹਾਂ, ਸਾਡਾ ਲਾਈਫ ਸਟਾਈਲ ਜਾਂ ਮਤਲਬ ਸਾਡਾ ਲਿਵਿੰਗ ਸਟੈਂਡਰਡ ਉਹਨਾਂ ਨਾਲ ਤਾਂ ਸ਼ਾਇਦ ਤਾਂ ਅਸੀਂ ਇੱਕ ਬਹੁਤ ਸਟਰੋਂਗ ਦੇਸ਼ ਵੀ ਹੁੰਦਾ ਵੀ ਮਤਲਬ ਜਿੱਥੇ ਇੰਨੇ ਲੋਕ ਸੀਗੇ ਤੇ ਮਤਲਬ ਸਾਡੇ 'ਚ ਇੰਨੀ ਗਰੀਬੀ ਵੀ ਨਾ ਆਉਂਦੀ।
1: ਹਾਂ ਤੇ ਚਲੋ ਜੇ ਉਦੋਂ ਮਤਲਬ ਕਿ ਸੋਚਦੇ ਤੇ ਦੇਸ਼ ਵੰਡਣ ਦੀ ਕੋਈ ਇੰਨੀ ਜ਼ਿਆਦਾ ਜ਼ਰੂਰਤ ਵੀ ਨਹੀਂ ਸੀ ਹੈਗੀ ਕਿਉਂਕਿ ਹੁਣ ਵੀ ਤੇ ਇੰਡੀਆ ਦੇ ਵਿੱਚ ਬਹੁਤ

0: ਧਰਮਾਂ ਦੇ ਲੋਕ ਇਕੱਠੇ ਰਹਿੰਦੇ ਨੇ ਔਰ ਜਦੋਂ ਇਹ ਹੋਇਆ
1: ਹੈ
0: ਉਦੋਂ ਤੇ ਲੋਕ ਇੱਕ ਦੂਸਰੇ ਧਰਮ ਦੇ ਮਤਲਬ ਕਿ ਰਿਸਪੈਕਟ ਹੀ ਬਹੁਤ ਕਰਦੇ ਸੀ
1: ਜੀ
0: ਤੇ ਇਕੱਠੇ ਰਹਿੰਦੇ ਸੀਗੇ ਇੱਕ ਦੂਸਰੇ ਦੇ ਫੈਸਟੀਵਲਸ ਜਿਹੜੇ ਸੀਗੇ ਉਹਨਾਂ ਦੀ ਰਿਸਪੈਕਟ ਕਰਦੇ ਸੀ ਔਰ ਉਹਨਾਂ ਨੂੰ ਮਨਾਉਂਦੇ ਸੀ ਤੇ ਅਸੀਂ ਤੇ ਚਲੋ ਜੇ ਹੁਣ ਮਤਲਬ ਕਿ ਬਟਵਾਰੇ ਤੋਂ ਬਾਅਦ ਦੀ ਜੇ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਤੇ ਕਦੀ ਕਿਸੇ ਵਿੱਚ ਫਰਕ ਦੇਖਿਆ ਹੀ ਨਹੀਂ ਸੀਗਾ ਔਰ ਬਹੁਤ ਸਾਰੇ ਹਿੰਦੂ ਫੈਸਟੀਵਲ ਇਹੋ ਜਿਹੇ ਸੀਗੇ ਜਿਹੜੇ ਅਸੀਂ ਵੀ ਮਨਾਉਂਦੇ ਸੀਗੇ ਔਰ ਆਪਣੇ ਨਾਲ ਅਸੀਂ ਜਿਹੜੇ ਸਾਡੇ ਹਿੰਦੂ ਜਾਂ ਮੁਸਲਿਮ ਜਿਹੜੇ ਸਾਡੇ ਫਰੈਂਡਸ ਸੀਗੇ ਹੈਨਾ ਉਹ ਸਾਡੇ ਫੈਸਟੀਵਲਸ ਨੂੰ ਬੜੀ ਖੁਸ਼ੀ ਨਾਲ ਮਨਾਉਂਦੇ ਸੀ ਔਰ ਉਹਨਾਂ ਨੂੰ ਉਹਨਾਂ ਬਾਰੇ ਪਤਾ ਹੁੰਦਾ ਸੀਗਾ ਕਿ ਇਹ ਫੈਸਟੀਵਲ ਜਿਹੜਾ ਆ ਕਿ ਕਿਉਂ ਮਨਾਇਆ ਜਾ ਰਿਹਾ ਜਾਂ ਕੋਈ ਦਿਨ ਦਿਹਾੜਾ ਜਿਹੜਾ ਆ ਧਾਰਮਿਕ ਦਿਨ ਦਿਹਾੜਾ ਵੀ ਉਹ ਕਿਉਂ ਮਨਾਉਂਦੇ ਨੇ
1: ਜੀ ਮਤਲਬ ਹੋਏ ਜੇ ਉਹਨਾਂ ਨੇ ਐਂ ਵੀ ਕੀਤਾ ਵੀ ਬਟਵਾਰੇ ਦੇ ਦੌਰਾਨ ਵੀ ਜਿਹੜੇ ਮੁਸਲਿਮ ਸੀ ਜਾਂ ਇਸਲਾਮਿਕ ਲੋਕ ਉੱਧਰ ਰਹਿ ਗਏ ਸਿੱਖ ਜਾਂ ਹਿੰਦੂ ਇੱਧਰ ਆ ਗਏ ਐਵੇਂ ਤਾਂ ਕੁਛ ਵੀ ਨਹੀਂ ਹੋਇਆ ਹੁਣ ਵੀ ਜਦੋਂ ਆਪਾਂ ਦੇਖਦੇ ਹਾਂ ਤਾਂ ਦੋਨੋਂ ਪਾਸੇ ਮਤਲਬ ਜਿਹੜੀਆਂ ਕਮਿਊਨਿਟੀਜ਼ ਨੇ ਰਿਲੀਜਨ ਨੇ ਉਹ ਸੇਮ ਹੀ ਨੇ ਸਾਰਾ ਕੁਛ ਉਵੇਂ ਆ ਉਹ ਬਟਵਾਰੇ ਦੇ ਨਾਲ ਸਿਰਫ ਮੈਨੂੰ ਲੱਗਦਾ ਵੀ ਉਹ ਦੇਸ਼ਾਂ ਦੀਆਂ ਬਾਉਂਡਰੀਜ਼ ਬਣ ਗਈਆਂ ਪਰ ਲੋਕਾਂ ਦੇ ਦਿਲਾਂ ਦੀ ਸਾਂਝ ਤਾਂ ਉਵੇਂ ਆ ਕਿਤੇ ਨਾ ਕਿਤੇ ਉਸ ਟਾਈਮ ਸ਼ਾਇਦ ਲੋਕਾਂ ਦੇ ਦਿਲਾਂ 'ਚ ਆਪਦੇ ਬਹੁਤ ਨਫ਼ਰਤ ਆ ਗਈ ਸੀ ਵੀ ਇਹਨਾਂ ਕਰਕੇ ਸਾਨੂੰ ਉਹ ਹੋਣਾ ਪਰ ਉੱਥੇ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀਗਾ ਪਰ ਹਮੇਸ਼ਾ ਜਿਹੜੇ ਮਤਲਬ ਮੂਹਰੇ ਆਉਂਦੇ ਨੇ ਫਰੰਟ ਲਾਈਨ ਦੇ ਉੱਪਰ ਜਿਨ੍ਹਾਂ ਦਾ ਨੁਕਸਾਨ ਹੁੰਦਾ ਉਹ ਆਮ ਜਨਤਾ ਹੀ ਹੁੰਦੀ ਹੈ
0: ਬਿਲਕੁਲ ਔਰ ਮੈਂ ਤਾਂ ਹਮੇਸ਼ਾ ਇਹ ਕਹਿੰਦੀ ਹੁੰਦੀ ਹਾਂ ਕਿ ਦੇਸ਼ ਦਾ ਬਟਵਾਰਾ ਜਾਂ ਕੋਈ ਵੀ ਜਿਹੜੇ ਇਸ ਹੁਣ ਵੀ ਜੇ ਕਿਸੇ ਦੇਸ਼ ਦਾ ਜਾਂ ਕਿਸੇ ਘਰ ਦਾ ਬਟਵਾਰਾ ਹੁੰਦਾ ਆ ਤੇ ਉਹਦੇ ਵਿੱਚ ਸਿਰਫ ਤੇ ਸਿਰਫ ਕੁਰਸੀਆਂ ਵਧਦੀਆਂ ਹੈ
1: ਜੀ
0: ਹੈਨਾ ਸਿਰਫ ਕੁਰਸੀਆਂ ਵਧਾਉਣ ਵਾਸਤੇ ਦੇਸ਼ ਦਾ ਬਟਵਾਰਾ ਕੀਤਾ ਗਿਆ ਕਿ ਦੋ ਦੇਸ਼ ਬਣਨਗੇ ਤੇ ਉਹਨਾਂ ਦੇ ਵਿੱਚ ਮਤਲਬ ਕਿ ਬਹੁਤਿਆਂ ਲੋਕਾਂ ਨੂੰ ਜਿਹੜੇ ਅਹੁਦੇ ਮਿਲ ਸਕਣਗੇ ਚੌਧਰ ਜਿਹੜੀ ਆ ਉਹ ਬਹੁਤਿਆਂ ਲੋਕਾਂ ਨੂੰ ਮਿਲ ਪਾਊਗੀ ਹਾਂਜੀ ਸੋ ਐਨੀਵੇਜ਼ ਜਿਨ੍ਹਾਂ ਨੇ ਇਸ ਦਿਹਾੜੇ ਨੂੰ ਮਨਾਇਆ ਖੁਸ਼ੀ ਦਾ ਹਰ ਇੱਕ ਦੇਸ਼ ਦੇ ਵਿੱਚ ਮਨਾਇਆ ਜਾਂਦਾ ਆ ਔਰ ਮੈਲਬਰਨ ਦੇ ਵਿੱਚ ਵੀ ਜਗ੍ਹਾ ਜਗ੍ਹਾ ਦੇ ਉੱਪਰ ਇਸ ਦਿਨ ਨੂੰ ਮਨਾਇਆ ਗਿਆ ਅਤੇ ਜਿਨ੍ਹਾਂ ਨੇ ਮਨਾਇਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਫਿਰ ਵੀ ਅਸੀਂ ਦਿੰਦੇ ਹਾਂ ਔਰ ਪਾਕਿਸਤਾਨ ਦਾ ਵੀ ਨਾਲ ਦੀ ਨਾਲ ਹੀ ਇਹੀ ਦਿਨ ਜਿਹੜਾ ਹੁੰਦਾ ਉਹ 14 ਨੂੰ ਮਨਾਉਂਦੇ ਨੇ ਆਪਾਂ 15 ਨੂੰ ਮਨਾਉਂਦੇ ਹਾਂ ਅਤੇ ਅਗਲੇ ਸਾਲ ਫਿਰ ਮਨਾਵਾਂਗੇ
1: ਹਾਂਜੀ
0: ਔਰ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਫਿਰ ਅਗਲੇ ਸਾਲ ਵੀ ਜ਼ਰੂਰ ਹੋਣਗੀਆਂ ਜੇ ਤੁਸੀਂ ਕੋਈ ਸਟੋਰੀ ਸਾਡੇ ਨਾਲ ਸ਼ੇਅਰ ਕਰਨੀ ਹੋਵੇ ਤਾਂ ਨੰਬਰ ਸਾਡਾ ਹੈਗਾ ਜੀ 0434-233-971 ਅਤੇ ਜਾਂ ਫਿਰ ਜੇ ਤੁਸੀਂ ਫੇਸਬੁੱਕ ਦੇ ਉੱਪਰ ਰੇਡੀਓ ਸਾਂਝੀ ਆਵਾਜ਼ ਮੈਲਬਰਨ ਦਾ ਫੇਸਬੁੱਕ ਪੇਜ ਲਾਈਕ ਕੀਤਾ ਅਤੇ ਉੱਥੇ ਤੁਸੀਂ ਆਪਣੀ ਸਟੋਰੀ ਸਾਡੇ ਨਾਲ ਸ਼ੇਅਰ ਕਰ ਸਕਦੇ
1: ਜੀ
0: ਹਾਂਜੀ ਅਤੇ ਅੱਜ ਦੇ ਟੋਪਿਕ ਤੋਂ ਵਧਣ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਇੱਕ ਗੀਤ ਔਰ ਗੀਤ ਤੋਂ ਬਾਅਦ ਆ ਕੇ ਫਿਰ ਅੱਜ ਦੇ ਟੋਪਿਕ 'ਤੇ ਕਰਾਂਗੇ ਗੱਲਬਾਤ ਹਾਂਜੀ ਔਰ ਅੱਜ ਦਾ ਟੋਪਿਕ ਜਿਹੜਾ ਉਹ ਤੁਹਾਨੂੰ ਤੁਹਾਡੀ ਜੀ ਦੱਸ ਦਿੰਦੇ ਆ ਕਿ ਅੱਜ ਦਾ ਸਾਡਾ ਟੋਪਿਕ ਕੀ ਰਹੇਗਾ
1: ਤੇ ਮੈਨੂੰ ਲੱਗਦਾ ਪਹਿਲਾਂ ਆਪਾਂ ਨੂੰ ਗਾਣਾ ਸੁਣ ਲੈਣਾ ਚਾਹੀਦਾ ਫਿਰ ਦੱਸਦੇ ਹਾਂ ਅਸੀਂ ਕਿਸ ਬਾਰੇ ਗੱਲ ਕਰਾਂਗੇ
0: ਜ਼ਰੂਰ

0: ਹਾਂਜੀ ਵਾਪਸ ਆ ਗਿਆ ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ ਅਤੇ ਇਸ ਟਾਈਮ ਅਸੀਂ ਟਿਕਟੋਕ ਦੇ ਉੱਪਰ ਲਾਈਵ ਹੈਗੇ ਹਾਂ ਜੇ ਤੁਸੀਂ ਟਿਕਟੋਕ 'ਤੇ ਸਾਡੇ ਨਾਲ ਜੁਆਇਨ ਕਰਨਾ ਅਤੇ ਕੋਮੈਂਟਸ ਰਾਹੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ
1: ਜੀ ਜਿੱਦਾਂ ਆਪਾਂ ਪਹਿਲਾਂ ਮੈਨੂੰ ਲੱਗਦਾ ਗਾਣਾ ਸੁਣਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਕਿਹਾ ਸੀਗਾ ਕਿ ਹੁਣ ਅਸੀਂ ਆਪਣੇ ਇੱਕ ਟੋਪਿਕ ਦੇ ਨਾਲ ਤੁਹਾਡੇ ਅਗਲੇ ਸੈਗਮੈਂਟ ਵਿੱਚ ਤੁਹਾਡੇ ਨਾਲ ਆਵਾਂਗੇ ਜਿਹੜਾ ਅੱਜ ਦਾ ਟੋਪਿਕ ਆ ਕਿ ਅਕਸਰ ਐਵੇਂ ਹੁੰਦਾ ਕਿ ਸਾਨੂੰ ਜਿਉਂਦੇ ਜੀ ਜਾਂ ਜਦੋਂ ਚੀਜ਼ਾਂ ਸਾਡੇ ਕੋਲ ਹੁੰਦੀਆਂ ਉਦੋਂ ਸਾਡੀ ਉਹਨਾਂ ਸਾਨੂੰ ਉਹਨਾਂ ਦੀ ਕਦਰ ਨਹੀਂ ਹੁੰਦੀ ਪਰ ਜਿਵੇਂ ਜਿਵੇਂ ਉਹ ਸਾਡੀ ਜ਼ਿੰਦਗੀ 'ਚੋਂ ਜਾਂਦੀਆਂ ਜਾਂ ਜਿਵੇਂ ਜਿਵੇਂ ਅਸੀਂ ਸਿਆਣੇ ਹੁੰਦੇ ਜਾਂਦੇ ਹਾਂ ਫਿਰ ਸਾਨੂੰ ਉਹਨਾਂ ਚੀਜ਼ਾਂ ਦੀ ਕਦਰ ਪਤਾ ਲੱਗਦੀ ਆ ਅਤੇ ਫਿਰ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਜਾਂ ਸਾਡੇ ਮਨ 'ਚ ਫਿਰ ਥੋੜ੍ਹੇ ਬਹੁਤ ਰਿਗਰੈਟਸ ਰਹਿ ਜਾਂਦੇ ਨੇ ਕਿ ਕਾਸ਼ ਅਸੀਂ ਉਸ ਵੇਲੇ ਮੌਕੇ ਨੂੰ ਸੰਭਾਲਿਆ ਹੁੰਦਾ ਅਤੇ ਕੁਛ ਆਪਣੇ ਮੂੰਹੋਂ ਉਹਨਾਂ ਲਈ ਚੰਗਾ ਕਿਹਾ ਹੁੰਦਾ ਅਤੇ ਫਿਰ ਜਿਹੜੇ ਉਹ ਖਦਸ਼ੇ ਨੇ ਜਾਂ ਉਹ ਜਿਹੜੇ ਰਿਗਰੈਟਸ ਨੇ ਉਹ ਸਾਨੂੰ ਸਾਰੀ ਉਮਰ ਤੰਗ ਕਰਦੇ ਨੇ ਅਤੇ ਕੀ ਤੁਹਾਨੂੰ ਲੱਗਦਾ ਕਿ ਵਕਤ ਰਹਿੰਦੇ ਸਾਨੂੰ ਚਾਹੇ ਕਿਸੇ ਇਨਸਾਨ ਨੇ ਸਾਡੇ ਨਾਲ ਥੋੜ੍ਹਾ ਸਮਾਂ ਬਿਤਾਇਆ ਚਾਹੇ ਬਹੁਤਾ ਸਮਾਂ ਬਿਤਾਇਆ ਚਾਹੇ ਉਹ ਚੰਗਾ ਸੀ ਜਾਂ ਮਾੜਾ ਸੀ ਜੋ ਵੀ ਇਨਸਾਨ ਸਾਡੀ ਲਾਈਫ 'ਚ ਆਇਆ ਸਾਨੂੰ ਉਹਨੂੰ ਹਰ ਵੇਲੇ ਜਾਂ ਜਦੋਂ ਜਦੋਂ ਸਾਡੀ ਲਾਈਫ 'ਚ ਆਇਆ ਉਹਨੂੰ ਡਾਇਰੈਕਟਲੀ ਇਨਡਾਇਰੈਕਟਲੀ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਅਕਸਰ ਕਈ ਲੋਕਾਂ ਕੋਲ ਤਾਰੀਫ ਦੇ ਜਾਂ ਐਪਰੀਸੀਏਸ਼ਨ ਦੇ ਲਈ ਵਰਡਸ ਬਹੁਤ ਘੱਟ ਹੁੰਦੇ ਨੇ ਜਾਂ ਉਹ ਕਹਿੰਦੇ ਨੇ ਵੀ ਸਾਡੀ ਹਿੰਮਤ ਨਹੀਂ ਪੈਂਦੀ ਪਰ ਜਦੋਂ ਸਾਡੀ ਜ਼ਿੰਦਗੀ ਤੋਂ ਚਲੇ ਜਾਂਦੇ ਨੇ ਤਾਂ ਅਕਸਰ ਅਸੀਂ ਉਹਨਾਂ ਪਛਤਾਵਿਆਂ ਦੇ ਨਾਲ ਭਰ ਜਾਂਦੇ ਹਾਂ ਤਾਂ ਬੈਟਰ ਹੁੰਦਾ ਕਿ ਸਮਾਂ ਰਹਿੰਦੇ ਅਸੀਂ ਉਹਨਾਂ ਚੀਜ਼ਾਂ ਨੂੰ ਸਿੱਖ ਲਈਏ ਜਾਂ ਜਿਹੜੇ ਸਾਡੇ ਮਨ ਦੇ ਬੈਰੀਅਰਸ ਨੇ ਉਹਨਾਂ ਨੂੰ ਬ੍ਰੇਕ ਕਰ ਲਈਏ
0: ਹਾਂ ਬਿਲਕੁਲ ਤੈਨੂੰ ਬਹੁਤ ਵਧੀਆ ਗੱਲ ਕਹੀ ਤੁਸੀਂ ਕਿ ਅਸਲ ਵਿੱਚ ਸਾਡੀ ਨਾ ਮੈਂ ਸਾਡੀ ਨਹੀਂ ਮਤਲਬ ਕਿ ਇੱਕ ਮਨੁੱਖੀ ਸੁਭਾਅ ਆ ਕਿ ਅਸੀਂ ਹਰ ਕੁਛ ਮਤਲਬ ਕਿ ਗਰੰਟਿਡ ਲੈ ਲੈਂਦੇ ਹਾਂ ਹੈ ਨਾ ਜਦੋਂ ਸਾਨੂੰ ਕੁਛ ਮਿਲ ਰਿਹਾ ਹੁੰਦਾ ਆ ਅਸੀਂ ਐਪਰੀਸ਼ੀਏਟ ਨਹੀਂ ਕਰਦੇ ਕਿਉਂਕਿ ਔਰ ਖਾਸ ਤੌਰ 'ਤੇ ਜਿਹੜਾ ਸਾਨੂੰ ਸੌਖਾ ਮਿਲ ਜਾਂਦਾ ਆ ਹੈ ਨਾ ਔਰ ਸੌਖੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੇ ਅਸੀਂ ਫੋਰ ਐਗਜ਼ਾਮਪਲ ਆਪਣੇ ਪੇਰੈਂਟਸ ਦੀ ਗੱਲ ਕਰ ਲਈਏ ਹੈ ਨਾ ਅਤੇ ਪੇਰੈਂਟਸ ਪਾਉਣ ਵਾਸਤੇ ਸਾਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਹੈ ਨਾ ਦੇ ਆਰ ਆਲਵੇਜ਼ ਦੇਅਰ ਫੋਰ ਅਸ ਅਤੇ ਕਈ ਪੇਰੈਂਟਸ ਦੇ ਮਤਲਬ ਕਿ ਬਹੁਤ ਜ਼ਿਆਦਾ ਕਈ ਬਹੁਤ ਸਟ੍ਰਿਕਟ ਹੁੰਦੇ ਨੇ ਅਤੇ ਕਈ ਬਹੁਤ ਜ਼ਿਆਦਾ ਲੀਨੀਅੰਟ ਹੁੰਦੇ ਨੇ ਹੈ ਨਾ ਉਹਨਾਂ ਦੇ ਬੱਚਿਆਂ ਨੂੰ ਤਾਂ ਇਸ ਤਰ੍ਹਾਂ ਲੱਗਦਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਮਾਂ ਪਿਓ ਵੱਲੋਂ ਕੋਈ ਰੋਕ ਟੋਕ ਆ ਜਾਂ ਕੋਈ ਵੀ ਉਹਨਾਂ ਨੂੰ ਨਹੀਂ ਇਸ ਤਰ੍ਹਾਂ ਦਾ ਗੱਲ ਲੱਗਦੀ ਕਿ ਉਹਨਾਂ ਨੂੰ ਕੋਈ ਉਹਨਾਂ ਦੇ ਉੱਥੇ ਹੋਣ ਕਰਕੇ ਕੋਈ ਰਿਸਟ੍ਰਿਕਸ਼ਨ ਆ ਅਤੇ ਉਹ ਹਰ ਇੱਕ ਚੀਜ਼ ਨੂੰ ਬੜਾ ਹੀ ਗਰੰਟਿਡ ਲੈ ਲੈਂਦੇ ਆ ਈਵਨ ਕਿ ਤੁਸੀਂ ਵੇਖੋ ਜਿਹੜੇ ਬਹੁਤ ਹੀ ਸਟ੍ਰਿਕਟ ਪੇਰੈਂਟਸ ਹੁੰਦੇ ਨੇ ਹੈ ਨਾ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹੜੇ ਬੱਚੇ ਮਤਲਬ ਕਿ ਗਰੰਟਿਡ ਹੀ ਲੈ ਲੈਂਦੇ ਨੇ ਕਿ ਜੋ ਕੁਛ ਉਹ ਦੇ ਰਹੇ ਆ ਉਹਦਾ ਅਸੀਂ ਕਦੀ ਵੀ ਥੈਂਕਫੁਲ ਨਹੀਂ ਹੁੰਦੇ ਕੱਲ੍ਹ ਮੈਂ ਇਹਦੇ ਉੱਤੇ ਦੇਖ ਰਹੀ ਸੀਗੀ ਫੇਸਬੁੱਕ ਦੇ ਉੱਪਰ ਕਿਸੇ ਨੇ ਪਾਇਆ ਹੋਇਆ ਸੀਗਾ ਕਿ ਬੱਚੇ ਆਮ ਤੌਰ 'ਤੇ ਪੇਰੈਂਟਸ ਨੂੰ ਕਹਿ ਦਿੰਦੇ ਆ ਕਿ ਜਦੋਂ ਮੋਸਟਲੀ ਮਤਲਬ ਕਿ ਪੰਜਾਬੀ ਖਾਸ ਕਰਕੇ ਬੱਚਿਆਂ ਦੀ ਇਹ ਪੇਰੈਂਟਸ ਦੀ ਇਹ ਗੱਲ ਹੁੰਦੀ ਆ ਕਿ ਮਤਲਬ ਵੀ ਤੇਰੇ ਕਰਕੇ ਮਤਲਬ ਕਿ ਮੈਨੂੰ ਆਹ ਪ੍ਰੋਬਲਮਸ ਹੈ ਨਾ ਬੱਚਿਆਂ ਨੂੰ ਆਮ ਤੌਰ 'ਤੇ ਕਹਿ ਦਿੰਦੇ ਆ ਹੈ ਨਾ ਜਾਂ ਮਤਲਬ ਕਿ ਤੂੰ ਨਾ ਹੁੰਦਾ ਤਾਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਹੈ ਨਾ ਅਤੇ ਉਹ ਬੱਚੇ ਅੱਗੋਂ ਕਹਿੰਦੇ ਆ ਕਿ ਤੁਸੀਂ ਕਿਹੜਾ ਸਾਨੂੰ ਪੈਦਾ ਕਰਨ ਲੱਗਿਆ ਪੁੱਛਿਆ ਸੀ
1: ਜੀ
0: ਹੈ ਨਾ ਅਤੇ ਵੀ ਇਹ ਮਤਲਬ ਕਿ ਪੇਰੈਂਟਸ ਵਾਸਤੇ ਬਹੁਤ ਹੀ ਮਤਲਬ ਇੱਕ ਅਪਸੈਟਿੰਗ ਕੋਮੈਂਟ ਹੁੰਦਾ ਜਦੋਂ ਕਿ ਤੁਸੀਂ ਬੱਚਿਆਂ ਕੋਲੋਂ ਇਹ ਗੱਲ ਸੁਣਦੇ ਹੋ ਔਰ ਆਮ ਤੌਰ 'ਤੇ ਮਤਲਬ ਕਿ ਬੱਚੇ ਇਸ ਤਰ੍ਹਾਂ ਦੀ ਗੱਲ ਸੋਚ ਵੀ ਲੈਂਦੇ ਕਹਿ ਦਿੰਦੇ ਨੇ ਹੈ ਨਾ ਅਤੇ ਮਤਲਬ ਕਹਿਣੀ ਨਹੀਂ ਚਾਹੀਦੀ ਮੈਂ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਮਤਲਬ ਕਿ ਬੜੀ ਵਧੀਆ ਗੱਲ ਆ ਕਿ ਜਿਹੜੇ ਬੱਚੇ ਕਹਿੰਦੇ ਨੇ ਹੈ ਨਾ ਅਤੇ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਹੀ ਲੱਗਦਾ ਹੁੰਦਾ ਆ ਕਿ ਜਿਹੜੇ ਸਟ੍ਰਿਕਟ ਪੇਰੈਂਟਸ ਨੇ ਵੀ ਉਹ ਸਾਨੂੰ ਇਸ ਗੱਲ ਤੋਂ ਰੋਕਤਾ ਉਸ ਗੱਲ ਤੋਂ ਰੋਕਤਾ ਅਤੇ ਉਹਨਾਂ ਨੂੰ ਉਹ ਲੱਗ ਰਿਹਾ ਹੁੰਦਾ ਆ ਕਿ ਵੀ ਜੇ ਮਤਲਬ ਵੀ ਉੱਥੇ ਨਾ ਹੋਣ ਸਾਡੀ ਜ਼ਿੰਦਗੀ 'ਚ ਨਾ ਹੋਣ ਤਾਂ ਸਾਡੀ ਜ਼ਿੰਦਗੀ ਸ਼ਾਇਦ ਸਿਖਾਲੀ ਹੋਵੇ
1: ਜੀ ਪਰ ਅਕਸਰ ਕਈ ਵਾਰ ਮੈਮ ਐਂ ਵੀ ਹੁੰਦਾ ਕਿ ਓਪੋਜ਼ਿਟ ਵੀ ਹੁੰਦਾ ਇਸ ਚੀਜ਼ ਦਾ ਕਿ ਪੇਰੈਂਟਸ ਨੂੰ ਲੱਗਦਾ ਹੁੰਦਾ ਕਿ ਬੱਚਿਆਂ ਦੇ ਆਉਣ ਨਾਲ ਸਾਡੀ ਜ਼ਿੰਦਗੀ 'ਚ ਬਹੁਤ ਚੀਜ਼ਾਂ ਰੁਕ ਗਈਆਂ ਤਾਂ ਉਹ ਫਿਰ ਆਪਣੀ ਫਰਸਟ੍ਰੇਸ਼ਨ ਕਿਤੇ ਨਾ ਕਿਤੇ ਬੱਚਿਆਂ ਰਾਹੀਂ ਕੱਢਦੇ ਨੇ ਫਿਰ ਬੱਚਿਆਂ ਲਈ ਕੁਛ ਹੋਰ ਤਾਂ ਕਹਿ ਨਹੀਂ ਸਕਦੇ ਫਿਰ ਉਹ ਕਹਿ ਦਿੰਦੇ ਨੇ ਵੀ ਤੁਸੀਂ ਕਿਹੜਾ ਸਾਨੂੰ ਪੁੱਛ ਕੇ ਪੈਦਾ
0: ਕੀਤਾ ਸੀ ਸਹੀ ਗੱਲ ਹੈ ਵੈਸੇ ਹੈ ਨਾ ਬਟ ਇਹ ਮੈਨੂੰ ਲੱਗ ਰਿਹਾ ਹੁੰਦਾ ਕਿ ਇਹ ਹੁਣ ਨਾ ਨੈਕਸਟ ਜਨਰੇਸ਼ਨ ਦੀ ਗੱਲ ਆ
1: ਜੀ
0: ਹੈ ਨਾ ਜਦੋਂ ਜੇ ਅਸੀਂ ਹੋਰ 30-40 ਸਾਲ ਪਿੱਛੇ ਚਲੇ ਜਾਈਏ ਤੇ ਬੱਚਿਆਂ ਦੀ ਇੰਨੀ ਹਿੰਮਤ ਹੀ ਨਹੀਂ ਸੀ ਹੁੰਦੀ
1: ਜੀ
0: ਹੈ ਨਾ ਅਤੇ ਉਦੋਂ ਜਿਹੜੇ ਪੇਰੈਂਟਸ ਸੀ ਨਾ ਉਦੋਂ ਪੇਰੈਂਟਸ ਬਹੁਤ ਕੁਛ ਗਵਾ ਕੇ ਹੈ ਨਾ ਉਹਨਾਂ ਨੂੰ ਇਹ ਹੁੰਦਾ ਸੀਗਾ ਕਿ ਜਿਹੜੇ ਬੱਚੇ ਨੇ ਇਹੀ ਸਾਡਾ ਵਰਲਡ ਆ
1: ਜੀ
0: ਹੈ ਨਾ ਅਤੇ ਕਿਉਂਕਿ ਉਦੋਂ ਪੇਰੈਂਟਸ ਕੋਲ ਬਹੁਤ ਕੁਛ ਕਰਨ ਲਈ ਨਹੀਂ ਸੀ ਹੁੰਦਾ
1: ਜੀ
0: ਹੁਣ ਪੇਰੈਂਟਸ ਕੋਲ ਬਹੁਤ ਕੁਛ ਹੈ ਕਰਨ ਵਾਸਤੇ
1: ਪੇਰੈਂਟਸ ਜ਼ਿਆਦਾ ਐਂਬੀਸ਼ੀਅਸ ਹੋ ਗਏ
0: ਤੇ ਉਹਦੇ ਕਰਕੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਬੱਚੇ ਜਿਹੜੇ ਆ ਵੀ ਉਹ ਸਾਡੇ ਵਿੱਚ ਬੈਰੀਅਰ ਨੇ ਕਿ ਅਸੀਂ ਜੋ ਕੁਛ ਕਰਨਾ ਚਾਹੁੰਦੇ ਹਾਂ, ਤੇ ਕਈ ਵਾਰੀ ਮੈਂ ਪੇਰੈਂਟਸ ਕਹਿ ਦਿੰਦੇ ਨੇ, ਬਟ ਇਹ ਜਿਹੜਾ ਮੁਹਾਵਰਾ ਇਹ ਉਦੋਂ ਵੀ ਪੇਰੈਂਟਸ ਕਹਿੰਦੇ ਸੀ
1: ਜੀ,
0: ਹੈਨਾ, ਤੇ ਉਦੋਂ ਜਿਹੜਾ ਸੀਗਾ ਉਦੋਂ ਬੱਚਿਆਂ ਵਿੱਚ ਸ਼ਾਇਦ ਹਿੰਮਤ ਨਹੀਂ ਸੀ ਜਾਂ ਬੱਚਿਆਂ ਵਿੱਚ ਇੰਨੀ ਸੋਚ ਨਹੀਂ ਸੀਗੀ ਕਿ ਉਹ ਇਹ ਜਵਾਬ ਦਿੰਦੇ।
1: ਪਰ ਮੈਨੂੰ ਲੱਗਦਾ ਜਦੋਂ ਅੱਜ ਆਪਾਂ ਇੱਥੋਂ ਦੀਆਂ ਵਿਮੈਨਸ ਨੂੰ ਦੇਖਦੇ ਹਾਂ ਜਾਂ ਮੇਲਸ ਨੂੰ ਦੇਖਦੇ ਹਾਂ ਤਾਂ ਇੱਥੋਂ ਦੀ ਲਾਈਫ ਬਿਜ਼ੀ ਬਹੁਤ ਆ, ਤਾਂ ਉਹਨਾਂ ਨੂੰ ਲੱਗਦਾ ਵੀ ਮਤਲਬ ਓਪਰਚੁਨਿਟੀਜ਼ ਬਹੁਤ ਨੇ ਸਾਡੇ ਕੋਲ ਕੁਛ ਕਰਨ ਦੀਆਂ, ਪਰ ਜਿਹੜੀਆਂ ਸਾਡੀਆਂ ਘਰ ਦੀਆਂ ਰਿਸਪੋਂਸੀਬਿਲਿਟੀਜ਼ ਹੁੰਦੀਆਂ ਨੇ ਜਾਂ ਸਾਡੀ ਫੈਮਿਲੀ ਦੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਕੁਛ ਜਿਹੜੀਆਂ ਨੂੰ ਅਸੀਂ ਡਿਨਾਏ ਨਹੀਂ ਕਰ ਸਕਦੇ, ਤਾਂ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਸ ਚੀਜ਼ ਕਰਕੇ ਮੈਂ ਰੁਕ ਪਈ ਵੀ ਨਹੀਂ ਤਾਂ ਮੈਂ ਆਪਣੀ ਲਾਈਫ 'ਚ ਬਹੁਤ ਅੱਗੇ ਜਾ ਸਕਦੀ ਸੀ। ਅੱਜ ਕੱਲ੍ਹ ਵੀ ਪੇਰੈਂਟਸ, ਪਰ ਜਿਵੇਂ ਅੱਜ ਕੱਲ੍ਹ ਥੋੜ੍ਹੀਆਂ ਚੀਜ਼ਾਂ ਹੋਰ ਵੀ ਚੇਂਜ ਹੋਈਆਂ, ਜੇ ਆਪਾਂ ਕਹਿੰਦੇ ਕਿ ਪੇਰੈਂਟਸ ਐਂਬੀਸ਼ੀਅਸ ਨੇ, ਉਹਨਾਂ ਕੋਲ ਓਪਰਚੁਨਿਟੀਜ਼ ਨੇ, ਤਾਂ ਉਹ ਆਪਣੀ ਫੈਮਿਲੀ ਪਲੈਨਿੰਗ ਵੀ ਉਸ ਤਰੀਕੇ ਨਾਲ ਕਰਦੇ ਨੇ, ਤਾਂ ਇਹ ਵੀ ਚੀਜ਼ਾਂ ਦਾ ਬਹੁਤ ਫਰਕ ਪਿਆ ਆ। ਬੱਚੇ ਨੇ ਜਿਹੜੇ ਉਹ ਸਭ ਦੇ ਇੱਕ ਜਾਂ ਦੋ ਹੁੰਦੇ ਨੇ ਤਾਂ ਉਹ ਬਹੁਤ ਪੈਂਪਰਡ ਹੁੰਦੇ ਨੇ, ਤਾਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਜਿੱਦਾਂ ਆਪਾਂ ਅਕਸਰ ਅੱਗੇ ਵੀ ਗੱਲ ਕਰਦੇ ਨੇ ਕਿ ਬੱਚੇ ਅੱਜ ਕੱਲ੍ਹ ਦੇ ਓਵਰ ਪੈਂਪਰਡ ਨੇ ਅਤੇ ਸੈਂਸਿਟਿਵ ਨੇ, ਅਤੇ ਪੇਰੈਂਟਸ ਨੇ ਉਹਨਾਂ ਨੂੰ ਓਵਰਲੀ ਪਿਆਰ ਦਿੱਤਾ ਹੁੰਦਾ ਹੈ, ਇੰਸਟੈਡ ਕਿ ਜਿਹੜੇ ਜਦੋਂ ਆਪਾਂ ਪੁਰਾਣੇ ਟਾਈਮਾਂ ਦੀ ਗੱਲ ਕਰਦੇ ਹਾਂ ਜਾਂ ਉਦੋਂ ਕਿ ਪੇਰੈਂਟਸ ਚਾਹੇ ਮੰਮੀਆਂ ਹਰ ਵੇਲੇ ਘਰੇ ਹੁੰਦੀਆਂ ਸੀ, ਮੋਸਟ ਆਫ ਦਾ ਜਿਹੜੀਆਂ ਫੀਮੇਲਸ ਸੀ ਉਹ
0: ਹਾਊਸਵਾਈਫ
1: ਸੀਗੀਆਂ, ਵੀ ਵਰਕਿੰਗ ਨਹੀਂ ਸੀਗੀਆਂ, ਤਾਂ ਸਾਰਾ ਟਾਈਮ ਘਰੇ ਹੀ ਹੁੰਦੀਆਂ ਸੀ, ਹਰ ਪੂਰਾ ਟਾਈਮ ਉਹਨਾਂ ਨੇ ਆਪਣੇ ਬੱਚੇ ਨੂੰ ਦੇਣਾ ਹੁੰਦਾ ਸੀ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਇੱਕ ਬਾਉਂਡਰੀ ਸੈੱਟ ਰੱਖਦੀਆਂ ਸੀਗੀਆਂ ਕਿ ਮੈਂ ਮਦਰ ਹਾਂ ਤੂੰ ਬੱਚਾ ਆ, ਤਾਂ ਉਸ ਬੈਰੀਅਰ ਨੂੰ ਅਸੀਂ ਕ੍ਰੋਸ ਨਹੀਂ ਕਰਨਾ, ਭਾਵੇਂ ਉਹ ਬਹੁਤ ਪਿਆਰ ਕਰਦੀ ਸੀ ਲਾਡ ਲਡਾਉਂਦੀ ਸੀ, ਤਾਂ ਕਿਤੇ ਨਾ ਕਿਤੇ ਉਹਦਾ ਸਟ੍ਰਿਕਟ ਪਾਰਟ ਵੀ ਹੁੰਦਾ ਸੀ।
0: ਬਿਲਕੁਲ,
1: ਅੱਜ ਕੱਲ੍ਹ ਦੀਆਂ ਜੇ ਤੁਸੀਂ ਮਦਰਸ ਦੇਖੋ ਵੀ ਚਾਹੇ ਆਪਾਂ ਕਹਿੰਦੇ ਵੀ ਐਂਬੀਸ਼ੀਅਸ ਨੇ, ਉਹ ਖਿਜੀਆਂ ਵੀ ਰਹਿੰਦੀਆਂ ਨੇ, ਪਰ ਜਿਹੜਾ ਉਹਨਾਂ ਦਾ ਉਹਨਾਂ ਦੇ ਬੱਚੇ ਦੇ ਨਾਲ ਪਿਆਰ ਹੁੰਦਾ ਉਹ ਪੂਰੀ ਤਰ੍ਹਾਂ ਡਿਸੋਲਵ ਹੁੰਦਾ, ਕੋਈ ਉਹਦੇ 'ਚ ਬਾਉਂਡਰੀ ਨਹੀਂ ਹੁੰਦੀ ਕਿ ਬੱਚੇ ਨੂੰ ਲੱਗਦਾ ਨਹੀਂ ਕਿ ਇਹ ਮੇਰੀ ਮਾਂ ਆ ਜਾਂ ਮੈਂ ਤੋਂ ਡਰਨਾ ਵੀ ਆ ਜਾਂ ਕੁਛ ਵੀ ਐਵੇਂ ਦਾ।
0: ਹਾਂ, ਉਹ ਪਤਾ ਕੀ ਜਿਹੜੀਆਂ ਫੀਮੇਲ ਸੀਗੀਆਂ ਜਾਂ ਮਤਲਬ ਕਿ ਜਿਹੜੇ ਪੁਰਾਣੇ ਪੇਰੈਂਟਸ ਸੀਗੇ ਨਾ, ਉਹ ਜੇ ਸਟ੍ਰਿਕਟ ਸੀਗੇ ਤੇ ਉਹਦੇ ਵਿੱਚ ਇਹੀ ਸੀਗਾ ਕਿ ਉਹ ਉਹਨਾਂ ਨੂੰ ਦੱਸਦੇ ਸੀਗੇ ਕਿ ਜੇ ਅਸੀਂ ਤੁਹਾਡੇ ਵਾਸਤੇ ਕੁਛ ਕਰ ਰਹੇ ਹਾਂ ਤੇ ਫਿਰ ਤੁਹਾਡੀਆਂ ਵੀ ਮਤਲਬ ਕਿ ਰਿਸਪੋਂਸੀਬਿਲਿਟੀਜ਼ ਨੇ, ਕਿ ਸਿਰਫ ਤੁਹਾਡੇ ਕੋਲ ਰਾਈਟਸ ਰਾਈਟਸ ਹੀ ਨਹੀਂ ਗੇ, ਤੁਹਾਡੀਆਂ ਡਿਊਟੀਜ਼ ਵੀ ਨੇ, ਹੈਨਾ, ਤੇ ਉਹਦੇ ਵਿੱਚ ਫਿਰ ਬੱਚੇ ਕਰਦੇ ਵੀ ਰਹਿੰਦੇ ਸੀਗੇ। ਜਿਹੜੀ ਗੱਲ ਅਸੀਂ ਆਪਾਂ ਅੱਜ ਕਰ ਰਹੇ ਹਾਂ ਕਿ ਸਮਾਂ ਲੰਘਣ ਤੋਂ ਬਾਅਦ, ਹੈਨਾ, ਕਿ ਹੁਣ ਜਦੋਂ ਅਸੀਂ ਰਿਅਲਾਈਜ਼ ਹੀ ਨਹੀਂ ਕਰਵਾਉਂਦੇ ਪੇਰੈਂਟਸ ਕਿ ਬੱਚਿਆਂ ਦੀ ਕੋਈ ਰਿਸਪੋਂਸੀਬਿਲਿਟੀ ਹੈਗੀ ਆ, ਤੇ ਫਿਰ ਬੱਚਿਆਂ ਨੂੰ ਪਤਾ ਕਦੋਂ ਲੱਗਣਾ ਹੈ। ਤੇ ਜੇ ਅਸੀਂ ਇੱਕ ਮਤਲਬ ਕਿ ਬੱਚਿਆਂ ਦੀ ਇਕੱਲਿਆਂ ਦੀ ਗੱਲ ਨਾ ਕਰੀਏ, ਅਸੀਂ ਇੱਕ ਹਿਊਮਨ ਨੇਚਰ ਦੀ ਜਾਂ ਸੁਸਾਇਟੀ ਦੀ ਗੱਲ ਕਰੀਏ, ਤੇ ਜਦੋਂ ਸਾਨੂੰ ਬਿਨਾਂ ਰਿਅਲਾਈਜ਼ ਕੀਤਿਆਂ ਕੁਛ ਮਿਲਦਾ ਜਾਂਦਾ
1: ਜੀ,
0: ਉਹ ਬੰਦਾ ਕਹਿੰਦਾ ਜਾਂ ਤੇ ਅਗਲਾ ਮੂਰਖ ਆ
1: ਜੀ
0: ਕਿ ਉਹ ਮੈਨੂੰ ਰਿਅਲਾਈਜ਼ ਨਹੀਂ ਕਰਵਾ ਰਿਹਾ ਤੇ ਮੈਨੂੰ ਦੇਈ ਜਾ ਰਿਹਾ ਆ
1: ਜੀ,
0: ਹੈਨਾ, ਜਾਂ ਮੈਂ ਹੀ ਇੰਨਾ ਸਮਾਰਟ ਹਾਂ
1: ਜੀ,
0: ਹੈਨਾ। ਤੇ ਫਿਰ ਹਮੇਸ਼ਾ ਇਹ ਸਾਨੂੰ ਇਸ ਸੋਚ ਨਾਲ ਸੁਸਾਇਟੀ ਦੇ ਵਿੱਚ ਵਿਚਰਨਾ ਚਾਹੀਦਾ ਕਿ ਅੱਜ ਦੀ ਸਮਾਜ ਵਿੱਚ ਮੂਰਖ ਕੋਈ ਨਹੀਂ ਆ
1: ਜੀ,
0: ਹੈਨਾ, ਤੇ ਜੇ ਕੋਈ ਤੁਹਾਡੇ ਵਾਸਤੇ ਕੁਛ ਕਰ ਰਿਹਾ ਆ ਤੇ ਉਹ ਸਮਾਂ ਰਹਿੰਦੇ ਰਹਿੰਦੇ
1: ਜੀ,
0: ਹੈ, ਤੁਸੀਂ ਉਹਦਾ ਥੈਂਕਸ ਕਰੋ ਔਰ ਉਸ ਚੀਜ਼ ਲਈ ਤੁਸੀਂ ਐਪਰੀਸ਼ੀਏਟ ਕਰੋ
1: ਜੀ। ਤੁਹਾਡੀ ਲਾਈਫ ਦਾ ਕੋਈ ਐਵੇਂ ਦਾ ਇੰਸੀਡੈਂਟ ਜਾਂ ਕੋਈ ਐਵੇਂ ਦਾ ਇਨਸਾਨ ਹੈਗਾ ਮੈਮ ਜਿਹਨੂੰ ਤੁਹਾਨੂੰ ਲੱਗਦਾ ਹੋਵੇ ਵੀ ਮੈਨੂੰ ਉਸ ਟਾਈਮ ਕਹਿ ਲੈਣਾ ਚਾਹੀਦਾ ਸੀ ਵੀ ਹੁਣ ਉਹ ਜ਼ਿੰਦਗੀ 'ਚ ਨਹੀਂ ਹੈਗਾ, ਵੀ ਉਹਦਾ ਪਛਤਾਵਾ?
0: ਹਾਂ, ਹੁੰਦੇ ਆ, ਔਰ ਖਾਸ ਤੌਰ 'ਤੇ ਮਤਲਬ ਕਿ ਨਾ ਉਹਨਾਂ ਵਾਸਤੇ ਕਿ ਜਿਹੜੇ ਇਸ ਦੁਨੀਆਂ ਤੋਂ ਚਲੇ ਜਾਂਦੇ ਨੇ ਨਾ, ਉਹਨਾਂ ਵਾਸਤੇ, ਕਿਉਂਕਿ ਜਿਹੜੇ ਦੁਨੀਆਂ ਵਿੱਚ ਹੁੰਦੇ ਆ ਕਈ ਵਾਰ ਤੁਹਾਡੇ ਕੋਲ ਉਹ ਵੀ ਸਮਾਂ ਹੁੰਦਾ ਕਿ ਤੁਸੀਂ ਸੋਚਦੇ ਹੋ ਵੀ ਹਾਂ ਉਹਦੇ ਨਾਲ ਮੇਰੀ ਇਸ ਗੱਲ ਕਰਕੇ ਇੱਦਾਂ ਹੋ ਗਿਆ ਅਤੇ ਹਾਲੇ ਸਮਾਂ ਹੈਗਾ, ਮੈਂ ਇਸ ਚੀਜ਼ ਨੂੰ ਮਤਲਬ ਕਿ ਅਨਵਾਈਂਡ ਕਰ ਲਵਾਂ ਜਾਂ ਮਤਲਬ ਕਿ ਮੈਂ ਸੁਧਾਰ ਲਵਾਂ ਆਪਣਾ ਰਿਲੇਸ਼ਨ ਸੁਧਾਰ ਲਵਾਂ, ਹੈ ਨਾ। ਬਟ ਪੇਰੈਂਟਸ ਦੇ ਨਾਲ, ਹੈ ਨਾ, ਕਿ ਜਦੋਂ ਉਹ ਚਲੇ ਜਾਂਦੇ ਨੇ, ਔਰ ਖਾਸ ਤੌਰ 'ਤੇ ਜਿਸ ਜਨਰੇਸ਼ਨ ਦੇ ਅਸੀਂ ਪੁਰਾਣੀ ਹਾਂ, ਹੈ ਨਾ, ਅਸੀਂ ਮਤਲਬ ਨਹੀਂ ਸੀ ਕਹਿ ਸਕਦੇ, ਹੈ ਨਾ, ਆਪਣੇ ਪੇਰੈਂਟਸ ਨੂੰ
1: ਜੀ,
0: ਹੈ ਨਾ, ਅਤੇ ਬਹੁਤ ਕੁਛ ਖਾਸ ਤੌਰ 'ਤੇ ਮਤਲਬ ਕਿ ਮੇਰੇ ਮਦਰ, ਹੈ ਨਾ, ਵੀ ਜਿਸ ਲਾਈਫ ਥਰੂ ਉਹ ਗਏ, ਜੋ ਕੁਛ ਉਹਨਾਂ ਨੇ ਕੀਤਾ, ਹੈ ਨਾ, ਅਤੇ ਅਸੀਂ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਨੂੰ, ਹਾਂ, ਕੀਤਾ ਜ਼ਰੂਰ ਕਿ ਉਹਨਾਂ ਨੂੰ ਲੁੱਕ ਆਫਟਰ ਕੀਤਾ, ਬਟ ਉਹਨਾਂ ਨੂੰ ਕਿਹਾ ਨਹੀਂ
1: ਜੀ,
0: ਹੈ ਨਾ, ਅਤੇ ਮੇ ਬੀ ਹੁਣ ਮੈਨੂੰ ਲੱਗਦਾ ਹੁੰਦਾ ਕਿ ਜੇ ਅਸੀਂ ਉਹਨਾਂ ਨੂੰ ਕਹਿੰਦੇ ਤਾਂ ਸ਼ਾਇਦ ਉਹਨਾਂ ਨੂੰ ਚੰਗਾ ਲੱਗਦਾ,
1: ਬਹੁਤ ਚੰਗਾ ਲੱਗਦਾ,
0: ਹੈ ਨਾ, ਵੀ ਕਿਸ ਤਰ੍ਹਾਂ ਉਹਨਾਂ ਨੇ ਪਾਕਿਸਤਾਨ ਤੋਂ ਆ ਕੇ ਅਤੇ ਕਿੱਦਾਂ ਆਪਣੀ ਲਾਈਫ ਦੇ ਵਿੱਚ ਇੰਨਾ ਸਟਰਗਲ ਕਰਕੇ
1: ਜੀ,
0: ਹੈ ਨਾ, ਅਤੇ ਸਾਨੂੰ ਕਿੱਥੇ ਪਹੁੰਚਾਇਆ
1: ਜੀ,
0: ਹੈ ਨਾ, ਅਤੇ ਜੇ ਅਸੀਂ ਮਤਲਬ ਵੀ ਉਸ ਚੀਜ਼ ਨੂੰ ਅਸੀਂ ਸ਼ਿਕਾਇਤਾਂ ਹੀ ਕਰਦੇ ਰਹੇ
1: ਜੀ,
0: ਹੈ ਨਾ ਕਿ ਤੁਸੀਂ, ਕਿਉਂਕਿ ਮੇਰੇ ਮਦਰ ਬਹੁਤ ਸਟ੍ਰਿਕਟ ਸੀਗੇ ਤੇ ਅਸੀਂ ਉਹਨਾਂ ਨਾਲ ਸ਼ਿਕਾਇਤਾਂ ਹੀ ਕਰਦੇ ਰਹੇ ਕਿ ਤੁਸੀਂ ਫਲਾਣੇ ਟਾਈਮ ਤੇ ਏਦਾਂ ਨੀ ਕੀਤਾ, ਤੁਸੀਂ ਏਦਾਂ ਨੀ ਕੀਤਾ, ਹੈ ਨਾ, ਫਲਾਣੇ ਟਾਈਮ ਤੇ ਤੁਸੀਂ ਏਦਾਂ ਕਰ ਦਿੰਦੇ ਤੇ ਉਹ ਸਾਡੇ ਲਈ ਮਤਲਬ ਕਿ ਬੈਟਰ ਹੁੰਦਾ ਕਿ ਕੁਛ ਤੁਸੀਂ ਇਹੋ ਜਿਹੇ ਡਿਸੀਜਨ ਬਣਾਏ ਜਿਹੜੇ ਸਾਡੀ ਲਾਈਫ ਵਾਸਤੇ ਨਹੀਂ ਸੀਗੇ ਠੀਕ, ਹੈ ਨਾ, ਤੇ ਸਾਨੂੰ ਉਹ ਵੀ ਦੱਸਣਾ ਚਾਹੀਦਾ ਸੀ ਜੋ ਉਹਨਾਂ ਨੇ ਸਾਡੇ ਲਈ ਚੰਗਾ ਕੀਤਾ
1: ਜੀ,
0: ਹੈਨਾ, ਕਿ ਉਹ ਅਸੀਂ ਉਹਨਾਂ ਨੂੰ ਕਦੀ ਨਹੀਂ ਸਿੱਖਿਆ, ਸ਼ਾਇਦ ਉਦੋਂ ਇਸ ਚੀਜ਼ ਦਾ ਸਾਨੂੰ, ਸਾਡੀ ਅਪਬ੍ਰਿੰਗਿੰਗ ਨਹੀਂ ਸੀ ਇਸ ਤਰ੍ਹਾਂ ਦੀ, ਸਾਨੂੰ ਪਤਾ ਨਹੀਂ ਸੀਗਾ ਕਿ ਇਹ ਚੀਜ਼ਾਂ ਜਿਹੜੀਆਂ ਵੀ ਉਹਨਾਂ ਨੂੰ ਕਹਿਣੀਆਂ ਚਾਹੀਦੀਆਂ ਸੀਗੀਆਂ, ਤੇ ਹੁਣ ਮੈਂ ਜ਼ਰੂਰ ਰਿਗਰੈਟ ਕਰਦੀ ਹਾਂ ਕਿ ਸਾਨੂੰ ਉਹ ਗੱਲਾਂ ਉਹਨਾਂ ਨੂੰ ਜ਼ਰੂਰ ਕਹਿਣੀਆਂ ਚਾਹੀਦੀਆਂ ਸੀ,
1: ਪਰ ਹੁਣ ਸਾਡੇ ਕੋਲ ਕਦੇ ਮੌਕਾ ਨਹੀਂ ਹੁੰਦਾ,
0: ਹੁਣ ਉਹ ਮੌਕਾ ਨਹੀਂ ਹੈਗਾ, ਹੈ ਨਾ, ਕਿ ਅਸੀਂ ਉਹਨਾਂ ਨੂੰ ਕਹਿ ਸਕੀਏ।
1: ਜਿਵੇਂ ਹੁਣ ਤੁਸੀਂ ਪੇਰੈਂਟਸ ਦੀ ਗੱਲ ਕੀਤੀ, ਜਦੋਂ ਮਤਲਬ ਅਸੀਂ ਆਪਣੀ ਲਾਈਫ ਨੂੰ ਸੋਚਦੇ ਹਾਂ ਤਾਂ ਮਤਲਬ ਹੁਣ ਤੱਕ ਦੇਖੋ ਵੀ ਅਸੀਂ ਆਪਣੀ ਜ਼ਿੰਦਗੀ 'ਚ ਕੁਛ ਲੋਕਾਂ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦੇ ਹਾਂ ਜਾਂ ਕੁਛ ਲੋਕ ਸਾਡੀ ਜ਼ਿੰਦਗੀ 'ਚ ਬਹੁਤ ਟੈਂਪਰਰੀ ਆਉਂਦੇ ਨੇ, ਥੋੜ੍ਹੇ ਟਾਈਮ ਲਈ ਆਉਂਦੇ ਨੇ, ਪਰ ਹਮੇਸ਼ਾ ਕੋਈ ਨਾ ਕੋਈ ਮਤਲਬ ਜਦੋਂ ਵੀ ਸਾਡੀ ਕੋਈ ਜ਼ਿੰਦਗੀ 'ਚ ਆਉਂਦਾ ਉਹ ਭਾਵੇਂ ਥੋੜ੍ਹੇ ਟਾਈਮ ਲਈ ਆਉਂਦਾ ਭਾਵੇਂ ਜ਼ਿਆਦਾ ਟਾਈਮ ਲਈ ਆਉਂਦਾ, ਜੇ ਅਸੀਂ ਉਹਦੇ ਨਾਲ ਥੋੜ੍ਹੇ ਟਾਈਮ ਲਈ ਵੀ ਵਰਤ ਰਹੇ ਹਾਂ ਤਾਂ ਉਹਦੇ 'ਚ ਵੀ ਤਾਂ ਕੁਛ ਚੰਗਾ ਤਾਂ ਹੋ ਰਿਹਾ ਆ। ਮਤਲਬ ਵੀ ਜਿਹੜਾ ਜਿਹੜਾ ਇਨਸਾਨ ਤੁਹਾਡੀ ਲਾਈਫ 'ਚ ਆਉਂਦਾ, ਮੈਨੂੰ ਲੱਗਦਾ ਵੀ ਸਾਨੂੰ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਅਤੇ ਉਹਨਾਂ ਦੀ ਥੋੜ੍ਹੀ ਬਹੁਤ ਪ੍ਰੇਜ਼ ਆਪਦੇ ਮੂੰਹੋਂ ਆਪਦੇ ਖੁੱਲ੍ਹੇ ਦਿਲ ਦੇ ਨਾਲ ਕਰਨੀ ਚਾਹੀਦੀ ਹੈ ਕਿ ਆਪਣੇ ਦਿਲ ਨੂੰ ਉਸ ਤਰੀਕੇ ਨਾਲ ਖੁੱਲ੍ਹਾ ਰੱਖਣਾ ਚਾਹੀਦਾ ਹੀ ਚਾਹੀਦਾ ਆ।
0: ਹਾਂ ਦੇਖੋ, ਜਿਹੜੇ ਲੋਕ ਖਾਸ ਤੌਰ 'ਤੇ ਕਿਸਮਤ ਦੇ ਵਿੱਚ ਵਿਸ਼ਵਾਸ ਕਰਦੇ ਨੇ, ਹੈ ਨਾ, ਅਤੇ ਜਿਹੜੇ ਕਹਿੰਦੇ ਆ ਕਿ ਜੇ ਕਿਸੇ ਦੇ ਨਾਲ ਮੇਲ ਹੋਇਆ ਭਾਵੇਂ ਉਹ 2 ਮਿੰਟ ਦਾ ਹੋਇਆ ਅਤੇ ਭਾਵੇਂ ਲੰਬੇ ਸਮੇਂ ਦਾ ਹੋਇਆ, ਕਿ ਉਹਦਾ ਕੋਈ ਨਾ ਕੋਈ ਰੀਜ਼ਨ ਸੀਗਾ
1: ਜੀ,
0: ਹੈ ਨਾ, ਕਿ ਆਪਾਂ ਜਦੋਂ ਸਫ਼ਰ ਵੀ ਕਰਦੇ ਹਾਂ
1: ਜੀ,
0: ਹੈ, ਤੇ ਤੁਸੀਂ ਵੇਖ ਲਓ ਮਤਲਬ ਕਿ ਜੇ ਆਪਾਂ ਛੋਟੇ ਸਫ਼ਰ ਦੀ ਗੱਲ ਕਰੀਏ, ਹੈ ਨਾ, ਲੋਕਲ ਬੱਸ ਦੇ ਵਿੱਚ ਜਦੋਂ ਆਪਾਂ ਸਫ਼ਰ ਕਰਦੇ ਹਾਂ, ਹੈ ਨਾ, ਅਤੇ ਆਪਾਂ ਜਦੋਂ ਬੱਸ ਦੇ ਵਿੱਚ ਚੜ੍ਹਦੇ ਹਾਂ, ਹੈ ਨਾ, ਅਤੇ ਅਸੀਂ ਡਿਸੀਜਨ ਬਣਾਉਂਦੇ ਹਾਂ ਕਿ ਅਸੀਂ ਕਿੱਥੇ ਬੈਠਣਾ
1: ਜੀ,
0: ਹੈ ਨਾ, ਜਦੋਂ ਡਿਸੀਜਨ ਬਣਾਉਂਦੇ ਹਾਂ ਤਾਂ ਫਿਰ ਸਾਡੇ ਲਾਗੇ ਕੌਣ ਬਹਿੰਦਾ ਉਹ ਅਸੀਂ ਡਿਸਾਈਡ ਨਹੀਂ ਕਰਦੇ
1: ਜੀ,
0: ਹੈ ਨਾ, ਉਹ ਡਿਸਾਈਡਿਡ ਜਾਂ ਉਹ ਬੰਦਾ ਕਰਦਾ ਜਾਂ ਫਿਰ ਕਿਸਮਤ ਕਰਦੀ ਆ
1: ਜੀ,
0: ਹੈ ਨਾ, ਕਿ ਉਹ ਸਾਡੇ ਕੋਲ, ਅਤੇ ਅਸੀਂ ਉਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਵੀ ਭਾਵੇਂ ਅਸੀਂ ਥੋੜ੍ਹਾ ਸਫ਼ਰ ਹੀ
1: ਜੀ
0: ਉਸ ਇਨਸਾਨ ਦੇ ਨਾਲ ਕੱਟਦੇ ਹਾਂ, ਹੈ, ਉਹਦੇ ਕੋਲੋਂ ਕੁਛ ਸਾਨੂੰ ਸਿੱਖਣ ਨੂੰ ਜ਼ਰੂਰ ਮਿਲਦਾ, ਭਾਵੇਂ ਚੰਗਾ ਮਿਲੇ
1: ਜੀ
0: ਅਤੇ ਭਾਵੇਂ ਮਾੜਾ ਮਿਲੇ
1: ਜੀ,
0: ਹੈ ਨਾ। ਸੋ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਇਨਸਾਨ ਸਾਡੀ ਜ਼ਿੰਦਗੀ ਵਿੱਚ ਆਉਂਦਾ ਆ ਉਹਦੇ ਕੋਲੋਂ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਦਾ ਔਰ ਉਹਦਾ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ ਆ
1: ਜੀ,
0: ਹੈ ਨਾ। ਅਤੇ ਜੇ ਉਸ ਇਨਸਾਨ ਸਾਡੇ ਲਈ ਕੁਛ ਚੰਗਾ ਕਰ ਦਿੰਦਾ, ਜਿਸ ਸਾਨੂੰ ਉਹਦੇ ਕੋਲੋਂ ਕੁਛ ਚੰਗਾ ਮਿਲਦਾ ਤਾਂ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ
1: ਜੀ,
0: ਹੈ ਨਾ, ਤਾਂ ਕਿ ਉਹਨੂੰ ਵੀ ਪਤਾ ਲੱਗ ਸਕੇ ਕਿ ਮੈਂ ਜੋ ਕਿਸੇ ਲਈ ਕੀਤਾ ਵੀ ਉਹ ਚੰਗਾ। ਕਈ ਵਾਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ
1: ਜੀ
0: ਕਿ ਮੈਂ ਜੋ ਕਿਸੇ ਲਈ ਕੀਤਾ ਕਿ ਸ਼ਾਇਦ ਚੰਗਾ ਕਿ ਨਹੀਂ ਚੰਗਾ, ਹੋ ਸਕਦਾ ਅਗਲੇ ਦਾ ਇਹ ਸੁਭਾਅ ਹੀ ਹੋਵੇ
1: ਜੀ,
0: ਹੈ ਨਾ। ਅਤੇ ਜੇ ਆਪਾਂ ਉਹਨੂੰ ਦੱਸ ਦਈਏ, ਐਪਰੀਸ਼ੀਏਟ ਕਰੀਏ ਅਤੇ ਉਹ ਇਸ ਨੂੰ ਆਪਣਾ ਸੁਭਾਅ ਬਣਾ ਲਵੇ ਅਤੇ ਅੱਗੇ ਤੋਂ ਵੀ ਉਹ ਕਿਸੇ ਲਈ ਇਸ ਤਰ੍ਹਾਂ ਹੀ ਕਰਦਾ ਰਹੇ
1: ਜੀ। ਸ਼ਾਇਦ ਜਦੋਂ ਆਪਾਂ ਕਿਸੇ ਨੂੰ ਐਪਰੀਸ਼ੀਏਟ ਕਰਦੇ ਹਾਂ ਤਾਂ ਸਾਨੂੰ ਨਹੀਂ ਪਤਾ ਲੱਗਦਾ ਹੁੰਦਾ, ਪਰ ਜਿਹੜਾ ਅਗਲਾ ਹੁੰਦਾ ਵੀ ਉਹਦਾ ਮਨ ਇੰਨਾ ਖਿੜ ਜਾਂਦਾ ਵੀ ਅੱਛਾ ਮੇਰੇ ਜਾ ਵੀ ਹੈ, ਇਹਨੂੰ ਮੇਰੀ ਆਹ ਚੀਜ਼ ਚੰਗੀ ਲੱਗੀ, ਤਾਂ ਉਹਦੇ ਨਾਲ ਜੇ ਸਾਡੇ ਮਨ 'ਚ ਥੋੜ੍ਹੀ ਬਹੁਤ ਮਤਲਬ ਵੀ ਖਟਾਸ ਵੀ ਹੁੰਦੀ ਹੈ ਤਾਂ ਉਹ ਮਿਟ ਕੇ ਸਾਡੀ ਮਤਲਬ ਸਾਹਮਣੇ ਵਾਲਾ ਬੰਦਾ ਵੀ ਸਾਡੇ ਲਈ ਡਬਲ ਰਿਸਪੈਕਟ ਰੱਖਦਾ ਉਸ ਚੀਜ਼ ਦੀ, ਅਤੇ ਕਿਤੇ ਨਾ ਕਿਤੇ ਸਾਡਾ ਰਿਸ਼ਤਾ ਹੋਰ ਵੀ ਸੋਹਣਾ ਬਣ ਜਾਂਦਾ। ਜਿੱਦਾਂ ਵੀ ਮਤਲਬ ਆਪਾਂ ਕਹਿੰਦੇ ਵੀ ਕਮਿਊਨੀਕੇਸ਼ਨ ਤੁਹਾਡੀਆਂ ਰਿਸ਼ਤਿਆਂ ਨੂੰ ਖਰਾਬ ਵੀ ਕਰਦਾ ਅਤੇ ਵਿਗਾੜਦਾ ਵੀ ਆ, ਉਵੇਂ ਹੀ ਸਾਨੂੰ ਕਿਤੇ ਨਾ ਕਿਤੇ ਕੋਈ ਵੀ ਇਨਸਾਨ ਸਾਡੀ ਲਾਈਫ 'ਚ ਆਉਂਦਾ, ਚਾਹੇ ਉਹ ਥੋੜ੍ਹੇ ਟਾਈਮ ਲਈ ਚਾਹੇ ਬਹੁਤੇ ਟਾਈਮ ਲਈ, ਸਾਨੂੰ ਐਪਰੀਸ਼ੀਏਟ ਜਾਂ ਉਹਨਾਂ ਦੀ ਪ੍ਰੇਜ਼ ਥੋੜ੍ਹੀ ਬਹੁਤ ਜ਼ਰੂਰ ਕਰਨੀ ਚਾਹੀਦੀ।
0: ਬਿਲਕੁਲ, ਔਰ ਅੱਜ ਕੱਲ੍ਹ ਤੈਨੂੰ ਲੋਕਾਂ ਦਾ ਇਹ ਸੁਭਾਅ ਬਣ ਚੁੱਕਾ ਹੋਇਆ ਕਿ ਜਿਹਨੂੰ ਮਿਲਣਾ ਜਾਂ ਜਿੱਥੇ ਰਿਲੇਸ਼ਨਸ਼ਿਪ ਬਿਲਡ ਕਰਨੀ ਆ ਸਿਰਫ ਉੱਥੇ ਕਰਨੀ ਆ ਜਿੱਥੋਂ ਫਾਇਦਾ ਕੁਛ ਹੋਵੇ, ਹੈ ਨਾ। ਅਤੇ ਜੇ ਤੁਸੀਂ ਚਲੋ ਇਹ ਵੀ ਤੁਸੀਂ ਕਰ ਲਿਆ ਕਿ ਇਹ ਤੁਹਾਡਾ ਸੁਭਾਅ ਹੀ ਆ ਕਿ ਤੁਸੀਂ ਮਤਲਬ ਵੀ ਫਾਇਦੇ ਵਾਸਤੇ ਹੀ ਕਿਤੇ ਰਿਲੇਸ਼ਨਸ਼ਿਪ ਬਿਲਡ ਕਰਦੇ ਹੋ, ਹੈ ਨਾ, ਅਤੇ ਐਟਲੀਸਟ ਫਿਰ ਅਗਲੇ ਨੂੰ ਐਪਰੀਸ਼ੀਏਟ ਜ਼ਰੂਰ ਕਰੋ
1: ਜੀ
0: ਉਸ ਚੀਜ਼ ਨੂੰ, ਹੈ ਨਾ। ਉਹ ਯੂਜ਼ ਐਂਡ ਐਬਿਊਜ਼ ਵਾਲਾ ਜਿਹੜਾ ਆ ਉਹ ਵਰਤਾਰਾ ਨਹੀਂ, ਆਪਣਾ ਐਟੀਟਿਊਡ ਨਹੀਂ ਹੋਣਾ ਚਾਹੀਦਾ
1: ਜੀ, ਕਿਉਂਕਿ ਅਕਸਰ ਐਵੇਂ ਹੁੰਦਾ ਕਿ ਅੱਜ ਕੱਲ੍ਹ ਤਾਂ ਜਿਵੇਂ ਆਪਾਂ ਦੇਖਦੇ ਹਾਂ ਵੀ ਕੁਛ ਵੀ ਹੋ ਸਕਦਾ ਵੀ ਜਿਹੜੇ ਇਨਸਾਨ ਨੂੰ ਅੱਜ ਮਿਲਿਆ ਸਾਨੂੰ ਨਹੀਂ ਪਤਾ ਵੀ ਕੱਲ੍ਹ ਨੂੰ ਅਸੀਂ ਉਹਨੂੰ ਮਿਲਣਾ ਜਾਂ ਨਹੀਂ ਮਿਲਣਾ, ਤਾਂ ਵੀ ਕਿਤੇ ਨਾ ਕਿਤੇ ਸਾਨੂੰ ਆਪਣੇ ਸ਼ਬਦਾਂ 'ਤੇ ਆਪਣੀ ਭਾਸ਼ਾ 'ਤੇ ਹਲਕਾ ਫੁਲਕਾ ਜਿਹਾ, ਜਦੋਂ ਅਸੀਂ ਕਿਸੇ ਨੂੰ ਕੁਝ ਤਿੱਖੇ ਸ਼ਬਦ ਬੋਲਦੇ ਹਾਂ ਜਾਂ ਚੰਗੇ ਸ਼ਬਦ ਬੋਲਦੇ ਹਾਂ, ਉਹਨਾਂ ਸ਼ਬਦਾਂ 'ਤੇ ਸੋਚ ਵਿਚਾਰ ਜ਼ਰੂਰ ਕਰ ਲੈਣੀ ਚਾਹੀਦੀ ਹੁੰਦੀ ਆ, ਤਾਂ ਕਿ ਬੇਮਤਲਬ ਦੇ ਉੱਦਾਂ ਹੀ ਸਾਡੀ ਜ਼ਿੰਦਗੀ 'ਚ ਕਈ ਵਾਰ ਐਵੇਂ ਦੀਆਂ ਚੀਜ਼ਾਂ ਹੋ ਜਾਂਦੀਆਂ ਜਿਹੜੇ ਸਾਡੀ ਲਾਈਫ 'ਚ ਆਲਰੇਡੀ ਰਿਗਰੈਟਸ ਚੱਲ ਰਹੇ ਹੁੰਦੇ ਨੇ, ਤਾਂ ਇਹ ਜਿਹੜੀਆਂ ਚੀਜ਼ਾਂ ਨੂੰ ਅਸੀਂ ਥੋੜ੍ਹਾ ਬਹੁਤ ਕੰਟਰੋਲ ਕਰ ਸਕਦੇ ਹਾਂ, ਇਹ ਬੇਮਤਲਬ ਇਹ ਰਿਗਰੈਟਸ ਅਸੀਂ ਆਪਣੀ ਜ਼ਿੰਦਗੀ 'ਚ ਭਾਰੀਪਨ ਨਾ ਲੈ ਕੇ ਚੱਲੀਏ.
0: ਬਿਲਕੁਲ. ਔਰ ਸੁਭਾਅ ਜਿਹੜੇ ਆ ਉਹ ਕਹਿੰਦੇ ਵੀ ਵੈਸੇ ਤਾਂ ਲੋਕਾਂ ਦੇ ਸੁਭਾਅ ਘਰਾਂ ਦੇ ਵਿੱਚੋਂ ਹੈ ਨਾ ਬਣਦੇ, ਪਰ ਹੁਣ ਕਿਉਂਕਿ ਖਾਸ ਕਰਕੇ ਜੇ ਅਸੀਂ ਫੀਮੇਲਸ ਦੀ ਗੱਲ ਕਰੀਏ ਹੈ ਨਾ, ਪਹਿਲੇ ਫੀਮੇਲਸ ਘਰਾਂ ਵਿੱਚ ਰਹਿੰਦੀਆਂ ਸੀ, ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਸਮਾਜ ਵਿੱਚ ਕੀ ਹੋ ਰਿਹਾ ਹੈ ਨਾ. ਹੁਣ ਤਾਂ ਹਰ ਕੋਈ ਬਾਹਰ ਜਾਂਦਾ ਆ, ਕੋਈ ਕੰਮ ਵਾਸਤੇ ਜਾਂਦਾ ਜਾਂ ਕੋਈ ਉਸ ਤੋਂ ਸੋਸ਼ਲਾਈਜ਼ ਕਰਨ ਵਾਸਤੇ ਜਾਂਦਾ ਆ, ਅਤੇ ਹੁਣ ਤਾਂ ਫੀਮੇਲਸ ਨੂੰ ਬਹੁਤ ਮੌਕਾ ਆ ਕਿ ਉਹ ਸਮਾਜ ਦੇ ਵਿੱਚ ਕੰਟਰੀਬਿਊਟ ਕਰਨ, ਲਰਨ ਕਰਨ ਕਿ ਕੀ ਚੱਲ ਰਿਹਾ ਆ ਅਤੇ ਕੰਟਰੀਬਿਊਟ ਕਰਨ, ਹੈ ਨਾ. ਕਈ ਵਾਰੀ ਤੁਸੀਂ ਵੇਖਿਆ ਹੋਣਾ ਫੇਸਬੁੱਕ ਦੇ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਜਿਹੜੇ ਹੈਗੇ ਨੇ ਪਲੈਟਫਾਰਮਸ, ਬਿਨਾਂ ਮਤਲਬ ਤੋਂ ਉਹਨਾਂ ਦੇ ਇਸ਼ੂਜ਼ ਚੱਲ ਰਹੇ ਹੁੰਦੇ ਆ, ਬਿਨਾਂ ਮਤਲਬ ਤੇ ਇੱਕ ਦੂਸਰੇ ਦੇ ਨਾਲ ਗਾਲੀ ਗਲੋਚ ਐਂਡ ਆਰਗੂਮੈਂਟਸ ਚੱਲ ਰਹੇ ਹੁੰਦੇ ਆ, ਜਦੋਂ ਕਿ ਉਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਨਹੀਂ ਆ, ਹੈ ਨਾ. ਅਤੇ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਮਤਲਬ ਵੀ ਸਮਾਂ ਲੰਘਣ ਤੋਂ ਹੈ ਨਾ ਵੀ ਬਾਅਦ ਵਿੱਚ ਫਿਰ ਕੋਈ ਫਾਇਦਾ ਨਹੀਂ ਹੁੰਦਾ, ਅਤੇ ਤੁਸੀਂ ਪਹਿਲਾਂ ਹੀ ਜਿਹੜਾ ਆਪਣਾ ਸੁਭਾਅ ਚੰਗਾ ਰੱਖੋ, ਔਰ ਜੇ ਕਿਸੇ ਤੋਂ ਤੁਸੀਂ ਕੁਛ ਗੇਨ ਕੀਤਾ ਤਾਂ ਉਹਨੂੰ ਐਪਰੀਸ਼ੀਏਟ ਜ਼ਰੂਰ ਕਰੋ ਬਿਫੋਰ ਇਟਸ ਟੂ ਲੇਟ.
1: ਹਾਂਜੀ. ਅਤੇ ਕਈ ਵਾਰ ਕਈ ਲੋਕਾਂ ਦੀ ਇਹ ਪ੍ਰੋਬਲਮ ਹੁੰਦੀ ਵੀ ਅਸੀਂ ਬੋਲ ਕੇ ਨਹੀਂ ਕਹਿ ਸਕਦੇ. ਅੱਜ ਕੱਲ੍ਹ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਫੋਨ 'ਤੇ ਟੈਕਸਟ ਕਰ ਸਕਦੇ ਹੋ. ਜੇ ਤੁਹਾਨੂੰ ਵਰਡਸ ਦੀ ਕਿਤੇ ਕਮੀ ਲੱਗਦੀ ਆ ਤਾਂ ਤੁਸੀਂ AI ਨੂੰ ਯੂਜ਼ ਕਰਕੇ ਉਹਨੂੰ ਮੈਸੇਜ ਲਿਖੋ ਵੀ ਮੈਂ ਇਹ ਲਿਖਣਾ ਚਾਹੁੰਦੀ ਹਾਂ, ਤਾਂ ਉਹ ਤੁਹਾਡੇ ਲਈ ਬਹੁਤ ਸੋਹਣਾ ਇੱਕ ਮੈਸੇਜ ਭੇਜ ਦੂਗਾ ਜਿਹਨੂੰ ਤੁਸੀਂ ਭੇਜਣਾ ਚਾਹੁੰਦੇ ਹੋ. ਤਾਂ ਵੀ ਮਤਲਬ ਇਹ ਤੁਸੀਂ ਹੁਣ ਜਿਹੜੇ ਤੁਹਾਡੇ ਥੋੜ੍ਹੇ ਅੰਦਰ ਮਨ 'ਚ ਇਹ ਚੱਲਦੇ ਰਹਿੰਦੇ ਵੀ ਮੈਂ ਬੋਲ ਨਹੀਂ ਸਕਦੀ ਜਾਂ ਮੈਂ ਕਹਿ ਨਹੀਂ ਸਕਦੀ, ਹੁਣ ਬਹੁਤ ਡਿਫਰੈਂਟ ਵੇਜ਼ ਨੇ ਜਿਹਨਾਂ ਦੇ ਨਾਲ ਤੁਸੀਂ ਬਿਨਾਂ ਬੋਲੇ ਵੀ ਆਪਦੀ ਗੱਲ
0: ਇਹ ਨਾ ਹੋਵੇ ਕਿ ChatGPT ਤੋਂ ਚੰਗੇ ਚੰਗੇ ਵਰਡਸ ਕਢਵਾ ਲਏ ਨੇ ਬਟ ਯੂ ਡੋਂਟ ਰੀਅਲੀ ਮੀਨ ਇਟ, ਹੈ ਨਾ. ਕਿ ਮਤਲਬ ਤੁਸੀਂ ਮੈਸੇਜ ਤੇ ਵਧੀਆ ਸਾਰਾ ਭੇਜ ਦਿੱਤਾ ਤੇ ਨੈਕਸਟ ਟਾਈਮ ਉਹਨੂੰ ਬੰਦੇ ਨੂੰ ਮਿਲੋ ਤੇ ਫਿਰ ਤੁਹਾਡੇ ਮੱਥੇ ਤੇ 7 ਕੁ ਤਿਉੜੀਆਂ ਹੋਣ. ਹਾਂ, ਤੇ ਚੰਗੇ ਚੰਗੇ ਮੈਸੇਜ ਜ਼ਰੂਰ ਭੇਜੋ, ਔਰ ਮੈਂ ਆਪਣਾ ਬਿਹੇਵੀਅਰ ਜਿਹੜਾ ਆ ਕਿ ਉਹ ਸਾਰਿਆਂ ਦੇ ਨਾਲ ਜ਼ਰੂਰ ਵਧੀਆ ਰੱਖੋ. ਕਈ ਲੋਕੀ ਇੱਦਾਂ ਟਵਿਸਟ ਹੁੰਦੇ ਆ ਕਿ ਇੱਕ ਮੀਟਿੰਗ ਜਿਹੜੀ ਤੁਹਾਡੀ ਉਹਨਾਂ ਦੇ ਨਾਲ ਹੁੰਦੀ ਆ ਤੇ ਵੀ ਉਹ ਇੰਨੀ ਕੁ ਵਧੀਆ, ਉਹ ਤੁਹਾਨੂੰ ਇੰਨੇ ਵਧੀਆ ਲੱਗਣਗੇ, ਹੈ ਨਾ. ਤੇ ਦੂਸਰੇ ਟਾਈਮ ਤੇ ਉਹ ਇੰਨਾ ਮਤਲਬ ਕਿ ਡਿਫਰੈਂਟ ਬਿਹੇਵ ਕਰ ਰਹੇ ਹੁੰਦੇ ਆ ਖਾਸ ਕਰ. ਚਲੋ, ਗੱਲ ਬਹੁਤ ਲੰਬੀ ਹੋ ਜਾਣੀ ਕਿਉਂਕਿ ਇਸ ਟਾਈਮ ਤੇ ਸਾਡਾ ਜਿਹੜਾ ਸਮਾਂ ਆ ਉਹ 11:52 ਤੇ 9 ਸੈਕਿੰਡ ਆਲਰੇਡੀ ਹੋ ਚੁੱਕੇ ਨੇ. ਮੈਨੂੰ ਲੱਗਦਾ ਕਿ ਸੋਤੇ ਕਹਿੰਦੇ ਹੋਣੇ ਕਿ ਹੁਣ ਇਹਨਾਂ ਨੇ ਕੋਈ ਗੀਤ ਨਹੀਂ ਸਾਨੂੰ ਸੁਣਾਉਣਾ. ਮੈਨੂੰ ਲੱਗਦਾ ਕਿ ਇੱਕ ਅੱਧਾ ਗੀਤ ਵੀ ਹੋਰ ਅਸੀਂ ਸੁਣਾ ਦਈਏ ਤੇ ਫਿਰ ਉਸ ਤੋਂ ਬਾਅਦ ਲਵਾਂਗੇ ਇਜਾਜ਼ਤ.
1: ਤੇ ਜੇ ਤੁਸੀਂ ਵੀ ਤੁਹਾਡੇ ਹਾਂਜੀ ਮਨ 'ਚ ਕਿਸੇ ਲਈ ਕੁਛ ਹੈ, ਉਮੀਦ ਕਰਦੇ ਹਾਂ ਕਿ ਅੱਜ ਦੀਆਂ ਗੱਲਾਂ ਨੇ ਕਿਤੇ ਨਾ ਕਿਤੇ ਤੁਹਾਨੂੰ ਪੁੱਛ ਦਿੱਤਾ ਹੋਊਗਾ. ਕਈ ਵਾਰ ਕਿਸੇ ਦੇ ਮਨ 'ਚ ਕਿਸੇ ਦੀਆਂ ਗੱਲਾਂ ਸੁਣ ਕੇ ਵੀ ਹਾਂ ਹਾਂ ਇਹ ਗੱਲ ਹੋ ਰਹੀ ਹੈ ਤਾਂ ਮੈਂ ਫਟਾਫਟ ਮੈਸੇਜ ਕਰਦਾ ਜਾਂ ਮੈਂ ਕਿਸੇ ਨੂੰ ਕਹਿ ਦਾਂ. ਜੇਕਰ ਤੁਹਾਡੇ ਮਨ 'ਚ ਵੀ ਕਿਸੇ ਲਈ ਕੁਛ ਐਵੇਂ ਦਾ ਦੱਬਿਆ ਹੋਇਆ ਤਾਂ ਤੁਸੀਂ ਵੀ ਉਹਨਾਂ ਨੂੰ ਜ਼ਰੂਰ ਕਹੋ. ਅਤੇ ਚਾਹੋ ਤਾਂ ਆਪਣੀ ਜ਼ਿੰਦਗੀ 'ਚ ਇਸ ਚੀਜ਼ ਦਾ ਇੱਕ ਰੂਲ ਬਣਾਓ ਕਿ ਕੋਈ ਵੀ ਤੁਹਾਨੂੰ ਮਿਲਦਾ ਤੁਸੀਂ ਉਹਨੂੰ ਐਪਰੀਸ਼ੀਏਟ ਜ਼ਰੂਰ ਕਰੋ, ਭਾਵੇਂ ਥੋੜ੍ਹਾ ਕਰੋ ਭਾਵੇਂ ਬਹੁਤਾ ਕਰੋ. ਕਈ ਵਾਰ ਤੁਹਾਡੇ ਬੋਲ ਕਿਸੇ ਦੀ ਜ਼ਿੰਦਗੀ ਬਦਲ ਦਿੰਦੇ ਨੇ ਅਤੇ ਕਿਸੇ ਦੀ ਜ਼ਿੰਦਗੀ ਦਾ ਦਿਨ ਬਹੁਤ ਸੋਹਣਾ ਬਣਾ ਦਿੰਦੇ ਨੇ.
0: ਬਿਲਕੁਲ, ਬਹੁਤ ਵਧੀਆ. ਅਤੇ ਸੁਣਦੇ ਹਾਂ ਗੀਤ ਅਤੇ ਟਿਕਟੋਕ ਤੋਂ ਹੁਣ ਅਸੀਂ ਇਜਾਜ਼ਤ ਲੈ ਲੈਂਦੇ ਹਾਂ. ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ. ਤੁਸੀਂ ਸੁਣ ਰਹੇ ਹੋ ਸਾਂਝੀਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਜੀ.

0: 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ, ਰੁਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
1: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ।